ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੱਸ ਮਾਏ।

ਜੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਈ ਨਾ ਕੋ ਹੋਵਾ ਨਾ ਕੋ ਹੋਏ ਜਿਵੜ ਆਪੋ ਤਿਵੜ ਤੇਰੀ ਦਾਤੋ ਜਿਨ ਦਿਨ ਕਰ ਕੇ ਕੀਤੀ ਰਾਤ ਕਸਮ ਸਰ ਹੈ ਤੇ ਕਮ ਜਾਤ ਨਾਨਕ ਨਾ ਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨੂ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸੋ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸੇ

ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਖ ਜੀਵੇ ਤ੍ਰਿਖ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੋ ਪਾਈ ਤਾਂ ਕਰ ਰਿਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ।

ਸੀ ਮਨ ਭਉ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਚਰਿਆ ਤਿਨ ਕਵਣ ਖਲਾ ਵੈ ਕਵਣ ਚੁਗਾ ਵੈ ਮਨ ਮਹਿ ਸਿਮਰਨ ਕਰਿਆ।

ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਹਰ ਸੱਚੇ ਸਿਰ ਜਨਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟਘਟ ਅੰਤਰ ਸਰ ਮਨੰਤਰ ਜੀ ਹਰ ਇੱਕ ਪੁਰਖ ਸਮਰਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋ ਜਿਵਡਾਣਾ

ਤਿਨਕਾ ਪਹੁ ਸਭ ਗਵਾਸੀ, ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਾਲਾਹਣ ਤੋਂ ਜੀ ਹਰ ਅਨਕਾ ਨੇ ਕਾਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜੇ ਅਵਰਣ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਪਾਵੈ ਸੋਈ ਵਰਤਾ ਜੀ। ਤੂੰ ਆਪੇ ਕਰਹਿ ਸੋ ਹੋਈ।

ਕੋਈ ਹਮ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰ ਹੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ।

ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕਾਏ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ

ਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਣ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬਨ ਬਾਜਾ ਅਖਲ ਭਵਨ ਕੇ ਸਜਨ ਹਾਰੇ ਦਾਸ ਜਾਨ ਮੋਹਲੇ ਹੋ ਬਾਰੇ। ਕਬਿਉ ਬਾਚੋ ਬੇਨਤੀ ਚਾਉ ਪਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੀ ਦੁਸ਼ਟ ਸਭੈ ਤੁਮ ਘਬ ਹੋ ਆਪ ਹਾਦ ਮੋਹਿ ਬਚਾਵ ਹੋ ਸੁਖੀ ਬਸੈ।

ਮਾਰੀ ਮਾਰੀਆ ਹੈ। ਆਪ ਹੰਦ ਮੁਝਾਂ ਅਬਰੀਆ ਏ, ਮਰਨ ਕਾਲ ਕਾ ਤ੍ਰਾਸਨ ਵਰੀਆ। ਓ ਜੋ ਸਦਾ ਹਮਾਰੀ ਪੱਛਾਓ, ਸ੍ਰੀ ਅਸ ਤੁਜ ਜਿਉ ਕਰੇ ਹੋ ਰੱਛਾ। ਰੱਖ ਲਿਓ ਮਹਿ ਰੱਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ।

ਦੁਆਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪਸ ਬਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ।

ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੇ ਜਾਣੈ ਜਾਉ ਦੇ

ਨਿਤ ਨਹਿ ਭੇਵ ਆਪ ਆਪਣੀ ਬੁੱਧ ਜਿਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਨ ਸਜਾਉ ਪ੍ਰਥਮ ਸੰਸਾਰਾ ਏਕੈ ਰੂਪਾ ਨੂੰ ਪਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੁ ਫੂਲ ਰਾਜਾ ਹੋ ਬੈਠਾ ਕਹੁ ਸਿਮਟ ਭੈ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸਯੰਭਵ।

ਪੂਰਨ ਕਾਤਾ ਜੇ ਅਸ ਤੋਜੋ ਤਬਸਰ ਨੀ ਪਰੇ ਤਿਨਕੇ ਦੁਟ ਦੁਖ ਤੁਹ ਮਰੇ ਪੁਰਖ ਜਮਨ ਪਗ ਪਰੇ ਤਿਉਹਾਰੇ ਤਿਨਕੇ ਤੁਮ ਸੰਕਟ ਸਮਟਾਰੇ।

ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਹੋ ਤਾਕਿ ਤਾਪ ਤਨਕ ਮਹਿ ਹਰਹੋ ਰਿੱਧ ਸਿੱਧ ਕਰਮ ਸਭ ਹੋਈ ਦੁਰਟ ਛਾ ਛੂ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਸਤੇ ਤਾਹੋ ਬਾਰਾ

ਸਰਬ ਠਾਰਵਾਂ ਹੋ ਸਹਾਈ, ਦੁਸ਼ਟ ਦੁੱਖ ਤੇ ਲਿਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸਤੁਜ ਜਪ ਹੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਭ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਹੇ ਸੋ ਰਸ ਨ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨਾ ਤਨ ਨਰਕੇ ਰਹੈ, ਉਹ ਜੋ ਜਾਕੀ ਇੱਕ ਵਾਰ। ਚਾਉ ਪਈ ਕੋ ਕਹਿ ਚਾਉ ਪਈ, ਸੰਬਤ 17 ਸਹਸ ਪਣਚੈ, ਅਰਧ ਸਹਸ ਫੁਨ ਤੀਨ ਕਹਿ ਜੈ। ਭਾਦਰਵ ਸੁਧੀ ਅਸ਼ਟਮੀ ਰਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰੁਪ ਕਿਆਨੇ, ਤਿਰੇ ਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ। 405 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਆਪ ਜੂੰ ਦੋਹਰਾ।

ਲੋਚਾ ਉਪਾਈ ਮੈਂ ਨਾ ਗ੍ਰੇਸਾ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬ ਹੁਣ ਤਿਹਾਉ ਕਾਨ ਸੁਣ ਪਹਿਚਾਨ ਤਿੰਨ ਸੌ ਲਿਵ ਲਾਗੀ ਮੋਰੀ ਪਾਵੇ ਇਨ ਸੌ।

ਆਪ ਗਰੀਬ ਬਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮੈਂ ਆਨ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹੱਥ ਉਬਾਰੋ ਹਮਰੇ ਸਭ ਬੈਨੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤਰੋ ਚਾਰੋ ਚੂਕ ਹੋਏ ਕਵਲਿਓ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਭੁ ਸੋ ਕਹਾ ਸੋ ਕਹੁ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸਰੂਪ ਕੋ ਜਾ

ਧਿਆਨ ਕੋ ਨਿਤ ਉੱਟ ਧਿਆਏ ਹੈ ਸੰਤ ਅੰਤਲਾ ਹੰਗੇ ਮੁਕਤ ਫਲ ਪਾਵਹਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹੇ ਮੋ ਕੋਟਕ ਬਿਸ਼ਨ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼ ਦੋਹਰਾ।

ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਹਿੰਦੂ ਕਪਾਪ ਤੇ ਨਿਕਟ ਨ ਆਵੈ ਬੇਸਨ ਭਗਤ ਕੀ ਇਹ ਫਲ ਹੋਈ ਆਦਿ ਬਿਆਸਵ ਸਕੈ ਨ ਕੋਈ ਸਮਤ 1755 ਹਾੜਵਦੀ ਪ੍ਰਥਮ ਸੁਖ ਦਾਵਨ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਹੁ ਸੁਧਾਰਾ ਦੋਹਰਾ ਨੇਤਰ ਤੁਮਕੇ ਚਰਨ ਤਰ ਸਤਦ੍ਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਬਰ ਕਥਾ ਪ੍ਰਸੰਗ।

ਸਤਿਗੁਰੂ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਬਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਏ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਮਸਾਵੇ, ਨਾਮ ਜਿਨ ਕੈ ਮਨ ਮਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਏ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਹੋ ਸੰਤਾ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀਆ, ਪੰਚ ਦੋ ਤੋ ਤਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਧੁਰ ਕਰਮ ਪਾਇਆ ਤੋ ਜਿਨ ਕਹੋ, ਉਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਅਨਦ ਸੁਨਹੋ ਵਡ ਭਾਗੀ ਉਹ, ਸਗਲ ਮਨੋਹਰ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸ

ਤੇਰਾ ਛੱਡ ਜਾਹੇ। ਪਾਉ ਜਲ ਬਿਖ ਮਸ ਗਾਹ ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨ ਜਾਏ ਜੇ ਆਵੈ ਦਿਆ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾਉ ਜਿਹ ਬਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾਉ ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇ ਤੀਰਥਿਆਂ ਦਰਗਹਿ ਪਾਈ ਅਠਾਉ। ਕਾਹੂ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ। ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਨ ਜੀ ਪੁਲਚੁਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਲੜੀਵਾਰ ਇਤਿਹਾਸ ਦੀ ਕਥਾ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਸੰਗਤਾਂ ਗੁਰੂ ਦਰਬਾਰ ਅੰਦਰ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਲੜੀਵਾਰ ਆਪਾਂ ਵਿਚਾਰਦੇ ਆ ਰਹੇ। ਪਹਿਲਾਂ ਗੁਲਾਬ ਦਾਸੀ ਏ, ਫਿਰ ਹੁਣ ਕਵੀ ਜੀ ਗਿਆਨੀ ਗਿਆਨ ਸਿੰਘ ਜੀ ਹੀਰਾ ਦਾਸੀਆਂ ਦੀ ਕਥਾ ਸੁਣਾ ਰਹੇ। ਇੱਕੋ ਟਾਈਮ ਹੀ ਹੋਏ ਨੇ ਦੋਵੇਂ, ਪਰ ਦੋਵੇਂ ਭਾਵੇਂ ਸੰਨਿਆਸੀਆਂ ਅਤੇ ਉਦਾਸੀਆਂ ਵਿੱਚੋਂ ਸਨ। ਗੁਲਾਬ ਦਾਸੀਏ ਗੁਲਾਬ ਸਿੰਘ ਤੋਂ ਵਿਗੜ ਕੇ ਫਿਰ ਰਾਜ ਪਲਟਾ ਜਦੋਂ ਵੱਜਿਆ ਅੰਗਰੇਜ਼ਾਂ ਦੇ ਅਧੀਨ ਹੋ ਕੇ ਖਰੀਦਿਆ ਗਿਆ ਸੀ। ਗੁਲਾਬ ਦਾਸ ਬਣ ਕੇ ਅਤੇ ਉਹਨੇ ਮਰਿਆਦਾ ਵਿਗਾੜੀ, ਜਿਵੇਂ ਆਪਾਂ ਪ੍ਰਸੰਗ ਸੁਣੇ ਹੈ। ਕੱਚਾ ਪਿੱਲਾ ਦੇ ਧਾਰੀ ਗੁਰੂ ਬਣਿਆ। ਆਰਾਧ ਕਾਲ ਤੋਂ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਫਸਲ ਹੈ ਅਤੇ ਨਕਲ ਵੀ ਆਉਂਦੀ ਰਹੀ ਹੈ ਨਾਲ, ਖਾਸ ਕਰਕੇ ਸਿੱਖਾਂ ਦਾ ਨੁਕਸਾਨ ਕਰਨ ਵਾਸਤੇ। ਸਿੱਖਾਂ ਦੇ ਵਿੱਚੋਂ ਹੀ ਦੇ ਧਾਰੀ ਗੁਰੂ ਪੈਦਾ ਕੀਤੇ ਗਏ ਨੇ। ਅੱਜ ਤੱਕ ਇਹੋ ਸਿਲਸਿਲਾ ਚੱਲ ਰਿਹਾ ਹੈ ਪੰਜਾਬ ਦੀ ਧਰਤੀ 'ਤੇ। ਖਾਸ ਕਰਕੇ ਲੋਕਾਂ ਨੂੰ ਸੱਚੇ ਸਿਧਾਂਤ ਨਾਲੋਂ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਖਸ਼ੇ ਹੋਏ ਸਿਧਾਂਤਾਂ ਨਾਲੋਂ ਤੋੜਨ ਵਾਸਤੇ ਪੂਰਾ ਜ਼ੋਰ ਹੀਆ ਕੀਤਾ ਗਿਆ ਸਮੇਂ ਦੀਆਂ ਸਰਕਾਰਾਂ ਵੱਲੋਂ, ਹੁਕਮਰਾਨਾਂ ਵੱਲੋਂ। ਅਰੇ ਪੱਖ ਜ਼ਰੂਰ ਆਉਂਦਾ ਵੀ ਜਿੱਥੇ ਨਕਲ ਹੈ ਉੱਥੇ ਅਸਲ ਵੀ ਨਾਲ ਰਹੀ ਹੈ। ਅਸਲ ਸਾਧੂ ਸੰਤ ਉਹਨਾਂ ਦੀ ਨੀਂਹ ਜਿਹੜੀ ਆ ਉਹ ਕਦੇ ਖਤਮ ਨਹੀਂ ਹੁੰਦੀ। ਨਿੱਤ ਅਵਤਾਰ ਨੇ ਪਰਮੇਸ਼ਰ ਦਾ, ਇਹ ਵੀ ਸੇਮ ਟਾਈਮ ਉਸੇ ਵੇਲੇ ਹੋਏ ਨੇ। ਹੀਰਾ ਦਾਸ ਜੀ, ਬਾਬਾ ਹੀਰਾ ਦਾਸ ਜੀ, ਜਿਵੇਂ ਇਹਨਾਂ ਦੀ ਕਥਾ ਆ ਰਹੀ ਹੈ, ਇਹਨਾਂ ਨੇ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਪੂਰਾ ਮਨ ਮਤ ਕੋਈ ਨਹੀਂ ਕੀਤੀ, ਪ੍ਰਚਾਰ ਕੀਤਾ ਉਸ ਵੇਲੇ, ਨਹੀਂ ਵਿਕੇ ਨਹੀਂ ਡੋਲੇ। ਇਹ ਪ੍ਰਸੰਗ ਜਿਵੇਂ ਹੀਰਾ ਦਾਸੀਆਂ ਦੀ ਸੰਪਰਦਾ ਸੀ, ਬਹੁਤ ਭਾਰੀ ਪ੍ਰਚਾਰ ਇਹਨਾਂ ਨੇ ਸ਼ਾਂਤਮਈ ਢੰਗ ਨਾਲ ਰਹਿ ਕੇ ਕੀਤਾ। ਇਹ ਕਥਾ ਰਹੀ ਹੈ, ਸਰਵਣ ਕਰਨਾ ਕਰੀਏ ਜੀ।
1: ਦੋਹਰਾ ਗਾਥਾ ਹੀਰਾ ਦਾਸੀਏ,
0: ਗਾਥਾ ਤੋਂ ਭਾਵ ਕਥਾ ਵਾਰਤਾ ਜੋ ਬਾਬਾ ਹੀਰਾ ਹੀਰਾ ਦਾਸੀਏ ਹੋਏ ਨੇ।
1: ਸੰਤਨ ਕੀ ਸੁਣ ਲੇ,
0: ਇਹ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਦੀ ਕਥਾ ਹੁਣ ਸੁਣ ਲੈਣਾ ਕਰੋ ਸੰਗਤ ਜੀ।
1: ਭੈ ਜੈਸ ਅਬ ਹੈ ਭਲੇ,
0: ਜਿਸ ਤਰ੍ਹਾਂ ਹੋਏ ਨੇ ਬਹੁਤ ਚੰਗੇ ਪਰਪਕਾਰੀ ਚੜ੍ਹਦੀ ਕਲਾ ਵਾਲੇ ਸੰਤ ਮਹਾਂਪੁਰਸ਼
1: ਦਾਸੀ ਹੀ ਕਹਿ ਦੇ,
0: ਉਸੇ ਤਰ੍ਹਾਂ ਹੀ ਮੈਂ ਕਥਾ ਇਨ ਬਿਨ ਕਹਿ ਦਿੰਦਾ ਹਾਂ। ਕਵੀ ਜੀ ਦੇ ਸਮਕਾਲੀ ਸੀ, ਉਸੇ ਵੇਲੇ ਕਵੀ ਜੀ ਇਤਿਹਾਸ ਲਿਖ ਰਹੇ ਸਨ।
1: ਕਹਿੰਦੇ
0: ਮਾਝੇ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ ਇਹ ਦੇਸ਼ ਹੀ ਕਹਿੰਦੇ ਸੀ ਉਦੋਂ। ਸੋ ਇਸ ਤਰ੍ਹਾਂ ਮਾਲਵਾ ਦੇਸ਼ ਜਿਹੜਾ ਸੀ, ਜੰਗਲ ਦੇਸ਼ ਵੀ ਇਹਨੂੰ ਕਹਿੰਦੇ ਸੀ, ਦੁਆਬਾ ਦੋਆਬਾਂ ਦੇ ਵਿਚਕਾਰ ਦਾ ਇਲਾਕਾ, ਅਤੇ ਮੈਨ ਦੁਆਬ ਉੱਧਰ ਦੂਜਾ ਜਿਹੜਾ ਸੀ ਬਿਆਸ ਅਤੇ ਰਾਵੀ ਦੇ ਵਿਚਕਾਰ ਦਾ, ਸਤਲੁਜ ਦੇ ਵਿਚਕਾਰ ਦਾ ਵਿਚਕਾਰਲਾ ਜਿਹੜਾ ਤਿੰਨਾਂ ਦੇ ਮਾਝਾ। ਸੋ ਇਸ ਤਰ੍ਹਾਂ ਮਾਝੇ ਦੇ ਇਲਾਕੇ ਵਿੱਚ ਇੱਕ ਪਿੰਡ ਹੈ ਸੁਰ ਸਿੰਘ, ਜਿਸ ਦਾ ਨਾਮ ਹੈ
1: ਅਬਦੁੱਲਾ ਮੋਚੀ ਤਾਹੇ ਠੌਰ ਥਾਰ ਹਾਵਤ।
0: ਉਹ ਪਿੰਡ ਵਿੱਚ ਰਹਿਣ ਵਾਲਾ ਸੀ ਭਾਈ ਅਬਦੁੱਲਾ ਮੋਚੀ, ਸੋ ਜਿਹੜਾ ਮੋਚੀ ਦਾ ਕੰਮ ਕਰਦਾ ਹੈ ਅਬਦੁੱਲਾ ਉੱਥੇ ਰਹਿੰਦਾ ਹੈ।
1: ਸੰਮਤ ਸਤਾਹਟ ਮੈਂ ਭਇਓ ਤਾਂ ਕੇ ਪੂਤ ਏਕ।
0: ਇਹਦੇ ਘਰ ਵਿੱਚ ਸੁੱਖ ਨਾਲ ਇੱਕ ਪੁੱਤਰ ਪੈਦਾ ਹੋਇਆ ਸੰਮਤ 1761 ਬਿਗਰੀਵੀਂ ਨੂੰ, ਅਤੇ ਇਹ ਬੰਦਾ 1810

0: ਹੀ ਤੇ ਇਹਨੇ ਜਨਮ ਲਿਆ ਅਤੇ ਬਾਲਪਨਾ ਆਇਆ। ਫਿਰ ਮੁੜ ਕੇ ਪੰਜ ਸੱਤ ਸਾਲ ਦਾ ਉਮਰ ਦਾ ਹੋਇਆ। ਇਹ ਨੇਕ ਚੱਲਣ ਚਾਲ ਸੀ, ਸਾਧੂਆਂ ਵਾਲੀ ਬਿਰਤੀ ਸੀ, ਕੋਈ ਸ਼ਰਾਰਤਾਂ ਨਹੀਂ ਕਰਨੀਆਂ, ਚੌਂਕੜਾ ਮਾਰ ਕੇ ਬੈਠ ਜਾਣਾ, ਇੱਕ ਥਾਂ ਬੈਠੇ ਰਹਿਣਾ ਸਮਾਧੀ ਲਾ ਕੇ। ਇਹ ਹੁੰਦਾ ਬਾਲਪਨ ਤੋਂ ਹੀ, ਕਹਿੰਦੇ ਨੇਕ ਚੱਲਣ ਸੀ, ਸੁਭ ਦਾ ਸੀ, ਬੜਾ ਸੋਹਣਾ ਜੀਵਨ। ਲੋਕ ਬੜਾ ਕਹਿੰਦੇ ਸੀ ਇਹ ਬੱਚਾ ਬੜਾ ਕੋ ਮਹਾਂਪੁਰਖ ਹੋਵੇਗਾ।
1: ਸਾਧ ਥਾ ਉਦਾਸੀ ਸਰਨ ਦਾਸ ਖਾਸ ਤਹਿ ਵਾਸੀ।
0: ਇਸੇ ਨਗਰ ਵਿੱਚ ਸੁਰ ਸਿੰਘ ਦੇ ਰਹਿਣ ਵਾਲਾ ਖਾਸ ਕਰਕੇ ਸਰਨ ਦਾਸ, ਇੱਕ ਸ਼ਰਨ ਦਾਸ ਉਦਾਸੀ ਸਾਧੂ ਸੀ ਇੱਥੇ ਰਹਿੰਦਾ।
1: ਤਾਤਾ ਸੁਖ ਰਾਸੀ ਪੜੀ ਵਿਦਿਆ ਯਥਾਵਤ।
0: ਇਹ ਜਿਹੜਾ ਸੀ ਨਾ ਹੀਰਾ, ਜਿਹਦਾ ਨਾਮ ਪਿਆ ਹੀਰਾ ਦਾਸ, ਇਹ ਬਾਲਕ ਜਿਹੜਾ ਸੀ ਤਾਂ ਸਾਧੂ ਸੁਭਾਅ ਹੀ, ਅਤੇ ਬੱਚਿਆਂ ਨੇ ਮਾਪਿਆਂ ਨੇ ਉਹ ਮਹਾਤਮਾ ਦੇ ਡੇਰੇ ਹੀ ਛੱਡ ਦਿੱਤਾ ਸ਼ਰਨ ਦਾਸ ਦੇ ਪਿੰਡ ਵਿੱਚ। ਉੱਥੇ ਫਿਰ ਬੜੀ ਲਗਨ ਨਾਲ ਸੋ ਸੁੱਖਾਂ ਦੀ ਖਾਣ ਜਿਹੜੀ ਵਿੱਦਿਆ ਪੜ੍ਹੀ, ਯਥਾਵਤ ਹੈ, ਬੜੀ ਤੀਖਣ ਬੁੱਧੀ ਨਾਲ ਅਰਥਾਂ ਸਮੇਤ ਵਿੱਦਿਆ ਦੇ ਵਿੱਚ ਨਿਪੁੰਨ ਹੋ ਗਏ ਛੋਟੇ ਹੁੰਦੇ ਹੀ।
1: ਚੇਲਾ ਹੋਏ ਤਾਹੇ ਕੋਹੇ ਹੀਰਾ ਦਾਸ ਨਾਮ ਸੋਹੇ।
0: ਉਹਦਾ ਚੇਲਾ ਹੋ ਗਿਆ ਸ਼ਰਨ ਦਾਸ ਦਾ, ਅਤੇ ਚੇਲਾ ਹੋ ਕੇ ਅਤੇ ਉਹਨੇ ਨਾਮ ਇਹਦਾ ਰੱਖ ਦਿੱਤਾ ਹੀਰਾ ਦਾਸ, ਭਾਵ ਹੀਰਾ ਹੀ ਪਚੰਗੀ ਸੀ ਅਤੇ ਹੀਰਾ ਹੀ ਬਣਾ ਦਿੱਤਾ।
1: ਬਿਧ ਤਾਇਓ ਦੇਸ ਮੋਹੈ ਭਜਨ ਪ੍ਰਭਾਵਿਤ।
0: ਬਿਧ ਤਾਇਓ ਦੇਸ ਮੋਹੈ, ਇਹਨੇ ਫਿਰ ਆਪਣੇ ਆਪ ਨੂੰ ਵੱਡਾ ਹੋ ਕੇ ਸਾਧੂ ਬਣ ਕੇ ਪੂਰਾ ਚੜ੍ਹਦੀ ਕਲਾ ਵਾਲਾ, ਅਤੇ ਸਾਰੇ ਮਾਝੇ ਦੇਸ਼ ਵਿੱਚ ਆਪਣੇ ਭਜਨ ਬੰਦਗੀ ਦੇ ਪ੍ਰਭਾਵ ਨਾਲ ਅਸਰ ਨਾਲ ਆਪਣਾ ਇਹਨੇ ਸਾਰੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ, ਮਹਿਮਾ ਫੈਲਾਈ ਹੈ।
1: ਕਾਇਮਲ ਹੋਰ ਤਬ ਹੋਤਾ ਰਾਜ ਸਿੰਘੀ ਜਬ।
0: ਅਤੇ ਉਸ ਵੇਲੇ ਲਾਹੌਰ ਦੇ ਵਿੱਚ ਕਾਇਮ ਸੀ ਸਿੰਘ ਸਾਹਿਬ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਸਿੱਖ ਰਾਜ ਕਾਇਮ ਸੀ।
1: ਸਤ ਸੰਗੀ ਸਿੰਘ ਸਭ ਹੋਤੇ ਸੰਤ ਸੇਵੀ ਹੈ।
0: ਸਾਰੇ ਸਿੰਘ ਜਿਹੜੇ ਫੌਜੀ ਸੀ ਨਾ, ਖਾਲਸਾ ਸਿਪਾਹੀ ਸਨ, ਕਹਿੰਦੇ ਸਤ ਸੰਗੀ ਹੁੰਦੇ ਸੀ। ਦੇਖੋ ਵਾਰ ਵਾਰ ਆ ਰਿਹਾ ਕਿੰਨਾ ਸੋਹਣਾ ਜੀਵਨ ਸੀ ਫੌਜਾਂ ਦਾ। ਸਤ ਸੰਗੀ ਸਾਰੇ ਸਿੰਘ ਸਭ ਹੋਤੇ ਸੰਤ ਸੇਵੀ ਹੈ, ਸਾਰੇ ਸਤਸੰਗ ਕਰਦੇ ਸਵੇਰੇ ਸ਼ਾਮ, ਕਥਾ ਕੀਰਤਨ ਦਾ ਪੂਰਾ ਲਾਹਾ ਫੌਜਾਂ ਲੈਂਦੀਆਂ ਸੀ, ਤੰਬੂਆਂ ਦੇ ਵਿੱਚ ਦਰਬਾਰ ਲੱਗਦੇ ਸੀ। ਔਰ ਸੰਤ ਸੇਵੀ ਹੈ, ਸੰਤ ਸਾਧੂਆਂ ਦੀ ਸੇਵਾ ਕਰਨ ਵਾਲੇ ਸੀ, ਸ਼ਰਧਾ ਰੱਖਣ ਵਾਲੇ ਸਨ ਫੌਜਾਂ ਖਾਲਸਾ।

0: ਮੌਜਾਂ ਜੁੱਤ। ਬੜੀ ਮੌਜ ਆਨੰਦ ਨਾਲ ਬਹੁਤ ਸੰਤ ਸਾਧੂ ਜਾ ਕੇ ਰਹਿੰਦੇ ਸਨ। ਇਉਂ ਖਾਲਸਾ ਫੌਜਾਂ ਦੇ ਵਿੱਚ ਵੀ ਉੱਥੇ ਸਾਰੇ ਧਰਮੀ ਬੰਦੇ ਨੇ ਅਤੇ ਕਥਾ ਕੀਰਤਨ ਦੇ ਆਸ਼ਕ ਨੇ ਅਤੇ ਸਾਰੇ ਧਰਮ ਵਿੱਚ ਪਰਪੱਕ ਹੈ ਅਤੇ ਜਕਾਰੇ ਛੱਡਦੇ ਹਨ ਅਕਾਲ। ਅਕਾਲ ਦੇ ਪੂਜਾ ਹੋਰ ਕੋਈ ਕਿਸੇ ਦੀ ਨਹੀਂ ਕਰਦਾ ਹੈ।
1: ਸੋਜ ਸਭ ਦੇਖੇ ਦੇਤੇ ਸਿੱਖ ਭਗਤ ਕਰੇ ਵੀ ਹੈ।
0: ਤੋ ਉਸ ਵੇਲੇ ਰਹਿਤ ਅਨੰਤ ਸੰਤ ਸੋਜਾਂ ਸਭ ਦੇਤੇ, ਸਾਰੀ ਤਰ੍ਹਾਂ ਦੀ ਉਹ ਸੰਤ ਸਾਧੂਆਂ ਨੂੰ ਜੋ ਵੀ ਲੋੜ ਹੁੰਦੀ ਸੀ ਫੌਜੀ ਸਿੱਖ ਦਿੰਦੇ ਸਨ। ਸਮੱਗਰੀ ਲਿਆ ਕੇ ਜੋ ਕੋਈ ਮੰਗਦਾ ਸੀ, ਨਾ ਪਹਿਨਣ ਦੀ ਘਾਟ ਕਿਸੇ ਸਾਧੂ ਗੁਰਮੁਖੂਰਾਂ ਨੇ ਕਥਾ ਸੁਣਾਉਣ ਵਾਲੇ ਨੂੰ, ਨਾ ਕੋਈ ਖਾਣ ਪੀਣ ਦੀ, ਨਾ ਰਹਿਣ ਦੀ, ਰਹਿਣ ਸਹਿਣ ਪੱਖੋਂ। ਅਤੇ ਇਸ ਤਰ੍ਹਾਂ ਭਗਤ ਕਰੇ ਵੀ ਹੈ, ਸਿੱਖਾਂ ਨੇ ਭਗਤੀ ਕੀਤੀ। ਸਾਰੇ ਸਿੱਖ ਸੇਵਾ ਕਰਨ ਵਾਲੇ ਸਨ, ਸੇਵਾ ਕਰਦੇ ਸੀ ਵਿਦਵਾਨ ਮਹਾਂਪੁਰਸ਼ਾਂ ਦੀ। ਜੋ ਵੀ ਜਾ ਕੇ ਫੌਜ ਵਿੱਚ ਉੱਥੇ ਰਹਿਣਾ ਚਾਹੁੰਦਾ ਸੀ, ਮੈਂ ਤੁਹਾਨੂੰ ਕਥਾ ਵਿਦਿਆ ਸੁਣਾਵਾਂਗਾ।
1: ਹੀਰਾ ਦਾਸ ਜੀ ਪੀਤਾ ਹੈ ਰਹਿ ਸਤ ਸੰਗਤ ਹੈ।
0: ਇਹ ਵੀ ਫਿਰ ਵੱਡੇ ਹੋ ਕੇ ਉੱਥੋਂ ਸਾਧੂ ਤੋਂ ਵਿੱਦਿਆ ਲੈ ਕੇ, ਅਤੇ ਹੀਰਾ ਦਾਸ ਵੀ ਜਿਹੜਾ ਮਹਾਂਪੁਰਸ਼ ਸੀ ਨਾ, ਇਹ ਲਾਹੌਰ ਜਾ ਕੇ ਫੌਜਾਂ ਦੇ ਵਿੱਚ ਰਹਿਣ ਲੱਗਾ ਹੈ।
1: ਬਿਰਤ ਬੇਕੀ ਦਾ ਗਿਆਨ ਸਿੱਖਿਆ ਇਹ ਵੀ ਹੈ।
0: ਇਹਦੀ ਬਿਰਤੀ ਜਿਹੜੀ ਸਿੱਖਾਂ ਨੂੰ ਇਹ ਕਥਾ ਦੇ ਕੇ ਗਿਆਨ ਦੇਣ ਲੱਗਾ, ਵਿਵੇਕ ਵਾਲੀ ਬਿਰਤੀ, ਵਿਚਾਰ ਵਾਲੀ, ਸੱਤ ਅਤੇ ਅਸੱਤ ਦੀ ਵਿਚਾਰ, ਗੁਰਬਾਣੀ ਦੇ ਸੋਹਣੇ ਅਰਥ, ਇਸ ਤਰ੍ਹਾਂ ਇਹ ਸਿੱਖਾਂ ਨੂੰ ਦੇਣ ਲੱਗਾ ਗਿਆਨ, ਆਪਣਾ ਵੰਡਣ ਲੱਗਾ ਉੱਥੇ ਜਾ ਕੇ ਰਹਿ ਕੇ।
1: ਥੀਏ ਸਤਸੰਗੀ ਭਾਰੇ ਸਿੱਖ ਯਾਹੇ ਕੇ ਅਪਾਰੇ।
0: ਇਹਦੇ ਬਹੁਤ ਭਾਰੀ ਸਤਸੰਗੀ ਸਿੱਖ ਹੋ ਗਏ ਫੌਜਾਂ ਵਿੱਚੋਂ, ਅਤੇ ਬਹੁਤ ਜ਼ਿਆਦਾ ਇਹਦਾ ਜਸ ਫੈਲ ਗਿਆ ਹੈ।
1: ਔਰ ਦੇਸ ਹੂੰ ਮਜਾਰੇ ਪਈ ਲੇਵਾ ਦੇਵੀ ਹੈ।
0: ਹੋਰ ਵੀ ਸਾਰੇ ਇਲਾਕਿਆਂ ਵਿੱਚ, ਮਾਝੇ ਮਾਲਵੇ ਦੁਆਬੇ ਵਿੱਚ, ਪੋਠੋਹਾਰ ਵਿੱਚ, ਉੱਧਰ ਇਹਦੀ ਲੈਣਾ ਦੇਣੀ ਹੋ ਗਈ। ਪਾਵੇ ਦੀ ਸੰਗਤ ਜਿਹੜੀ ਗਾਂ ਦੀ ਗਾਂ ਪ੍ਰਚਾਰ ਹੋਇਆ ਅਤੇ ਲੈਣਾ ਦੇਣੀ ਹੋ ਗਈ, ਇਹਦੇ ਲੋਕ ਇਹਨੂੰ ਪੂਜਣ ਲੱਗ ਪਏ।
1: ਗੰਢੀ ਪਿੰਡ ਪਾਇਓ ਡੇਰਾ ਹੀਰਾ ਦਾਸ ਨੇ ਬਡੇਰਾ।
0: ਫਿਰ ਉਸ ਵੇਲੇ ਜਦੋਂ ਕੁਝ ਮਾਇਆ ਆ ਗਈ, ਛਿੱਲੜ ਆ ਗਏ, ਅਤੇ ਬਾਬਾ ਹੀਰਾ ਦਾਸ ਨੇ ਡੇਰਾ ਜਿਹੜਾ ਉਦਾਸੀ ਨੇ ਇਹ ਗੰਢੀ ਪਿੰਡ, ਗੰਢੀ ਪਿੰਡ ਵਿੱਚ ਆਪਣਾ ਡੇਰਾ ਬਣਾਉਣਾ ਕੀਤਾ, ਨਿਵਾਸ ਪੱਕਾ ਸਥਾਨ ਬਣਾਇਆ ਹੈ।
1: ਸਰਦਾਰ ਤਾਂ ਕਿਹੜਾ ਸੇਵਾ ਬਹੁ ਕਰ ਹੈ।
0: ਉੱਥੋਂ ਦੇ ਸਰਦਾਰ ਜਿਹੜੇ ਸੀ ਗੰਢੀ ਪਿੰਡੀਏ, ਉਹਨਾਂ ਨੇ ਇਹਨਾਂ ਦੀ ਬਹੁਤ ਭਾਰੀ ਸੇਵਾ ਕੀਤੀ ਸਾਧੂ ਜਾਣ ਕੇ।
1: ਕਥਾ ਕੀਰਤਨ ਕੋ ਹੈ ਪ੍ਰਚਾਰ ਰੱਖਿਆ ਸੋ ਹੈ।
0: ਇਹਨਾਂ ਨੇ ਰੱਖਿਆ ਆਪਣਾ ਮੁੱਖ ਮਰਿਆਦਾ ਵੀ ਕਥਾ ਕੀਰਤਨ, ਬਿਨਾਂ ਨਾਗੇ ਤੋਂ 100 ਕਥਾ ਕੀਰਤਨ ਸਵੇਰੇ ਹੁੰਦਾ ਸ੍ਰੀ ਆਸਾ ਜੀ ਕੀ ਵਾਰ ਦਾ, ਸ਼ਾਮ ਨੂੰ ਫਿਰ ਕਥਾ ਹੋਣੀ ਗੁਰਬਾਣੀ ਦੀ, ਇਤਿਹਾਸ। ਇਹ ਇਹਨਾਂ ਨੇ ਮੁੱਖ ਰੱਖਿਆ ਸਥਾਨ ਦੇ ਉੱਪਰ ਨਿਤਨੇਮ ਗੁਰੂ ਕੀ ਬਾਣੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼।
1: ਲੰਗਰ ਚਲਾ ਹੈ ਜੋ ਹੈ ਭਲੀ ਭਾਂਤ ਵਰ ਹੈ।
0: ਅਤੇ ਫਿਰ ਇਹਨਾਂ ਨੇ ਲੰਗਰ ਚਲਾਇਆ, ਬਹੁਤ ਸੋਹਣਾ, ਬਹੁਤ ਤਰੀਕੇ ਨਾਲ, ਬਿਨਾਂ ਵਿਤਕਰੇ ਦੇ, ਬਹੁਤ ਚੰਗਾ ਲੰਗਰ ਇਹਨਾਂ ਨੇ ਪੂਰਾ ਚੜ੍ਹਦੀ ਕਲਾ ਵਿੱਚ ਚਲਾਉਣਾ ਕੀਤਾ ਹੈ, ਜੋ ਗੁਰੂ ਨਾਨਕ ਦਾ ਮਿਸ਼ਨ ਹੈ ਸੀ।
1: ਆਪ ਨਾਨਾ ਜੀ ਕੇ ਆਵੇ ਸਿੰਘਨ ਤੈ ਕਰ ਵਾਵੇ।
0: ਆਪ ਨੇੜੇ ਨਹੀਂ ਆਉਂਦੇ ਸੀ ਆਮ ਸਾਰਿਆਂ ਦੇ, ਆਪ ਸੁੱਚ ਪਵਿੱਤਰਤਾ ਬਹੁਤ ਰੱਖਦੇ ਸੀ ਅਤੇ ਆਪਣੇ ਸਿੰਘਾਂ ਤੋਂ, ਸੇਵਾਦਾਰਾਂ ਤੋਂ ਕਹਿ ਕੇ ਡਿਊਟੀਆਂ ਲਾਈਆਂ ਸੀ, ਪੂਰਾ ਪ੍ਰਬੰਧ ਕਰਦੇ ਸੀ ਲੰਗਰ ਚਲਾਉਣ ਦਾ ਹੋਰ ਦਰਬਾਰ ਦਾ।
1: ਸੁਚਤਾਈ ਰਖਵਾਵੇ ਪਾਵੇ ਦੋਗੇ ਤਰ ਹੈ।
0: ਸੁਚਤਾਈ ਆਪ ਰਖਵਾਉਂਦੇ ਸੀ ਬਹੁਤ ਜ਼ਿਆਦਾ, ਸੁਚਤਾਈ ਲੰਗਰ ਦੇ ਵਿੱਚ ਮਰਿਆਦਾ ਪੂਰੀ, ਪਵਿੱਤਰਤਾ ਦਾ ਪੂਰਾ ਧਿਆਨ ਰਖਾਉਂਦੇ ਸੀ, ਮਰਿਆਦਾ ਪੱਖੋਂ ਕਿਸੇ ਨੂੰ ਛੋਟ ਨਹੀਂ ਸੀ ਲੰਗਰ ਦੇ ਵਿੱਚ, ਮਜਾਲ ਕਿ ਕੋਈ ਆ ਕੇ ਜੂਠੇ ਹੱਥ ਲਾ ਦੇਵੇ। ਸੋ ਇਸ ਤਰ੍ਹਾਂ ਜਿੱਥੇ ਬਣਦਾ ਸੀ ਲੰਗਰ ਉੱਥੇ ਵੀ ਪੂਰੀ ਇਸ਼ਨਾਨ ਪਾਨ ਪਵਿੱਤਰਤਾ ਨਾਲ, ਵਰਤਾਉਣ ਵਾਲੇ ਸਾਰੀ ਮਰਿਆਦਾ ਨਾਲ, ਲੋਕ ਜਿਹੜੇ ਸੀ ਬਹੁਤ ਲੋਕ ਲੰਗਰ ਪਾਉਂਦੇ ਸੀ, ਬਹੁਤ ਲੋਕ ਲੰਗਰ ਛਕਦੇ, ਸਾਨਾ ਬਣਾਉਣ ਵਾਲੇ ਵੀ ਬਾਣੀ ਪੜ੍ਹਦੇ ਰਹਿੰਦੇ, ਦੂਜੀ ਗੱਲ ਨਹੀਂ ਕੋਈ ਕਰਨ ਦਿੰਦੇ ਸੀ।
1: ਵਿਦਿਆ ਵਿਦਾਂਤ ਗੁਰੇ ਬਾਣੀ ਕੋ ਸਿਧਾਂਤ।
0: ਫਿਰ ਜਿੱਥੇ ਲੰਗਰ ਚੱਲਦਾ ਸੀ ਨਾ, ਸੋ ਪਹਿਲਾਂ ਸਰੀਰ ਦੀ ਖੁਰਾਕ, ਇਹ ਅੰਨਮੈ ਕੋਸ਼ ਆ, ਗੁਰੂ ਦਾ ਸਿਧਾਂਤ ਇਹੋ ਹੀ ਸੀ ਵੀ ਅੰਨ ਦੇ ਆਸਰੇ ਚੱਲਣ ਵਾਲਾ ਇਹ ਸਰੀਰ ਹੈ ਅਤੇ ਅੰਨ ਨਾ ਇਹਨੂੰ ਮਿਲੇ ਤਾਂ ਫਿਰ ਨਹੀਂ ਹੈ, ਇਸ ਕਰਕੇ ਅੰਨਮੈ ਕੋਸ਼ ਹੈ, ਪਹਿਲਾਂ ਲੰਗਰ ਛਕੋ ਲੋੜ ਅਨੁਸਾਰ, ਬਿਨਾਂ ਲਾਲਚ ਤੋਂ। ਲੰਗਰ ਜਿਹੜਾ ਸ਼ਰਧਾ ਭਾਵਨਾ ਨਾਲ ਛਕਣਾ ਸਿੱਖ ਨੇ। ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ, ਇਹ ਪੰਜਾਬੀ ਦੀ ਕਹਾਵਤ ਆ। ਫਿਰ ਦੂਜਾ ਸਤਸੰਗਤ ਕਰਨੀ ਲੋੜ, ਨਾਮ ਸਿਮਰਨ ਆਤਮਾ ਦੀ ਖੁਰਾਕ, ਕਥਾ ਕੀਰਤਨ ਦੋਵੇਂ ਲੋੜਾਂ ਪੂਰੀਆਂ ਸਿੱਖ ਨੇ, ਤਨ ਦੀ ਅਤੇ ਮਨ ਦੀ। ਮਨ ਦੀ ਖੁਰਾਕ ਹੈ ਕਥਾ ਕੀਰਤਨ, ਗੁਰੂ ਦਾ ਸ਼ਬਦ, ਨਾਮ ਸਿਮਰਨ, ਬਾਣੀ ਦਾ ਅਭਿਆਸ, ਵਿੱਦਿਆ ਵਿਦਾਂਤ, ਗੁਰਬਾਣੀ ਕੋ ਸਿਧਾਂਤ। ਫਿਰ ਇਹਨਾਂ ਦੇ ਡੇਰੇ ਵਿੱਚ ਜਿੱਥੇ ਲੰਗਰ ਬਹੁਤ ਸੋਹਣਾ ਚੱਲਦਾ ਸੀ, ਹਰ ਵਕਤ ਚਲਾਇਆ ਇਹਨਾਂ ਸਾਧੂਆਂ ਨੇ, ਉੱਥੇ ਵਿੱਦਿਆ ਵਿਦਾਂਤ ਦੀ, ਅਧਿਆਤਮਕ ਪੱਖ ਦੀ ਵਿੱਦਿਆ ਪੜ੍ਹੇ ਹੋਏ ਸੀ ਸ਼ਰਨਦਾਸ ਤੋਂ, ਅਤੇ ਗੁਰਬਾਣੀ ਕੋ ਸਿਧਾਂਤ, ਅਤੇ ਗੁਰਬਾਣੀ ਦਾ ਸਿਧਾਂਤ ਜਿਹੜਾ ਸੀ ਆਤਮਾ ਦਾ ਗਿਆਨ, ਉਹ ਫਿਰ ਦਿੰਦੇ ਸਨ।
1: ਨੇਤਾ ਅਧਿਕ ਪੜ੍ਹਾਵੇ ਬਖੇ ਆਤਮਾ ਦੇ ਪਰ ਹੈ,
0: ਬਹੁਤ ਜ਼ਿਆਦਾ ਇਹ ਵਿੱਦਿਆ ਪੜ੍ਹਾਉਂਦੇ ਸੀ ਆਪ ਵੀ, ਇਹਨਾਂ ਨੇ ਕਥਾ ਸਿਖਾਈ ਵੀ ਹੈ, ਬਹੁਤ ਜ਼ਿਆਦਾ ਪੜ੍ਹਾਉਂਦੇ ਸੀ ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਅਤੇ ਉਹਨਾਂ ਦੇ ਅੰਦਰ ਵਿੱਦਿਆ ਸੀ, ਪੜ੍ਹਾਉਂਦੇ ਸੀ, ਆਨੰਦ ਪੈਦਾ ਕਰ ਦਿੰਦੇ ਸੀ, ਵੀ ਆਨੰਦ ਭਰ ਦਿੰਦੇ ਸੀ।
1: ਥੀਆ ਜਬ ਜੰਗ ਫਿਰ ਸਤਲੁਜ ਕੇਰ ਢੇਰ,
0: ਜਦੋਂ ਫਿਰ ਅਖੀਰ ਅੰਗਰੇਜ਼ਾਂ ਨਾਲ ਸਤਲੁਜ ਦੇ ਕਿਨਾਰੇ ਦਾ ਜੰਗ ਜਿਹੜਾ ਸੀ, ਆਪਣੇ ਆਪ ਅੰਗਰੇਜ਼ਾਂ ਨੇ ਛੇੜਿਆ ਸੀ ਜਾਣ ਬੁੱਝ ਕੇ, ਸ਼ੇਰੇ ਪੰਜਾਬ ਦੇ ਸੁਰਗਵਾਸ ਹੋਣ ਤੋਂ ਬਾਅਦ, ਜਿਹਦੇ ਕਰਕੇ ਸਿੱਖ ਰਾਜ ਜਿਹੜਾ ਪਾਣੀ ਪੈ ਗਿਆ, ਉਹ ਲਾਹੌਰ 'ਤੇ ਕਬਜ਼ਾ ਹੋ ਗਿਆ ਸੀ ਅੰਗਰੇਜ਼ਾਂ ਦਾ, ਕੌਂਸਲ ਬਿਠਾ ਦਿੱਤੀ ਸੀ। ਇਹ ਜਿਹੜਾ ਸਾਧ ਸੰਗਤ ਜੀ ਜੰਗ ਸੀ, ਸੋ 1845-46 ਦੇ ਵਿੱਚ ਕਰੀਬ ਹੋਇਆ, ਇੱਥੇ ਸਬਰਾਵਾਂ ਦੀ ਲੜਾਈ ਜਿਹੜੀ, ਜਿੱਥੇ ਸਰਦਾਰ ਸ਼ਾਮ ਸਿੰਘ ਜੀ ਟਾਰੀ ਵਰਗੇ ਸ਼ਹੀਦ ਹੋ ਗਏ, ਥੰਮ ਡਿੱਗ ਪਏ, ਸਿੱਖ ਰਾਜ ਦੇ ਅਖੀਰਲੇ ਥੰਮ ਸੀ। ਅਤੇ ਜਦੋਂ ਉਹ ਫਿਰ ਜੰਗ ਹੋਇਆ, ਉੱਥੇ ਫੌਜਾਂ ਤਾਂ ਲੜਨੀਆਂ ਹੀ ਸੀ ਲਾਹੌਰ ਵਾਲੀਆਂ, ਇਹ ਅਤੇ ਉਹ ਜਦੋਂ ਜੰਗ ਹੋਇਆ, ਉੱਥੇ ਬਹੁਤ ਜ਼ਿਆਦਾ ਸਿੱਖ ਸ਼ਹੀਦ ਹੋ ਗਏ, ਢੇਰ ਹੋਏ ਨੇ ਕਈ ਲੜ ਕੇ, ਸੋ ਪਿੱਛੇ ਨਹੀਂ ਹਟੇ।
1: ਸਿੱਖ ਤਬ ਰੱਖ ਗਏ ਤਾਹੇ ਪੈ ਅਮਾਨਤ,
0: ਉਹ ਛਪਾਈ ਸਿੱਖ ਇਹਦੇ ਕੋਲ ਵੀ ਇਮਾਨ ਆਪਣੀ ਰੱਖ ਗਏ ਸੀ, ਆਪਣੀ ਤਨਖਾਹਾਂ, ਸੋ ਪੂੰਜੀ ਆਪਣੀ, ਉਹ ਲੀੜਾ ਕੱਪੜਾ ਜੋ ਸੀ ਮਹਾਂਪੁਰਖਾਂ ਦੇ ਡੇਰੇ ਵੀ, ਜੇ ਜਿਉਂਦੇ ਆ ਗਏ ਤਾਂ ਲੈ ਲਾਂਗੇ, ਨਹੀਂ ਫਿਰ ਤੁਸੀਂ ਲੇਖੇ ਲਾ ਲਿਓ, ਲੰਗਰਾਂ 'ਚ ਵਰਤ ਲਿਓ।
1: ਅਧਿਕ ਸ਼ਹੀਦ ਤਹਿ ਥੈ ਗਏ ਭਾਗ ਕਹਿ,
0: ਬਹੁਤੇ ਤਾਂ ਉੱਥੇ ਸਿੱਖ ਸ਼ਹੀਦ ਹੋ ਗਏ, ਅਤੇ ਕਈ ਜਿਹੜੇ ਭਾਗ ਗਏ, ਭਾਗ ਤੋਂ ਭਾਵ ਹੀ ਨਹੀਂ ਭੱਜ ਗਏ, ਸਿੱਖ ਜੰਗ 'ਚ ਕਦੇ ਨਹੀਂ ਭੱਜਿਆ ਪਿੱਠ ਦਿਖਾ ਕੇ, ਲੇਕਿਨ ਇਹ ਵੇਖ ਕੇ ਵੀ ਜਿਹੜੇ ਰਲੇ ਹੋਏ ਸੀ ਵਿੱਚ, ਜਿਹੜੇ ਵਜ਼ੀਰ, ਕਿਉਂਕਿ ਬੇਈਮਾਨ ਹੋ ਗਏ ਲਾਲ ਸਿੰਘ ਤੋਂ, ਇਸ ਤਰੀਕੇ ਨਾਲ ਤੇਜਾ ਸਿੰਘ ਲਾਹੌਰ ਦਰਬਾਰ ਦੇ ਵਜ਼ੀਰ ਜਿਹੜੇ ਬੇਈਮਾਨ ਸੀ, ਉਹਨਾਂ ਨੇ ਆਪਣੀਆਂ ਫੌਜਾਂ ਪਿੱਛੇ ਭਜਾ ਲਈਆਂ ਸੀ, ਉਹਨਾਂ ਦੇ ਨਾਲ ਦੇ ਭੱਜੇ ਸੀ ਜਾਣ ਬੁੱਝ ਕੇ, ਮੱਚੇ ਜੰਗ ਤੋਂ, ਸਿੱਖ ਹਾਰ ਜਾਣਗੇ, ਇਹ ਜਿਹੜੇ ਯੋਧੇ ਨੇ ਸ਼ਾਮ ਸਿੰਘ ਵਰਗੇ। ਅਤੇ ਕਈਆਂ ਦਾ ਇਹ ਵੀ ਹੋ ਸਕਦਾ ਵੀ ਜਦੋਂ ਵੇਖਿਆ ਵੀ ਹੁਣ ਜਦੋਂ ਆਗੂ ਬੇਈਮਾਨ ਹੋ ਜਾਣ, ਪਿੱਛੋਂ ਸਰੋਂ ਦੀਆਂ ਬੋਰੀਆਂ ਆ ਗਈਆਂ ਬਰੂਦ ਦੀ ਥਾਂ 'ਤੇ, ਅਤੇ ਹੁਣ ਕਿੱਥੇ ਲੜਿਆ ਜਾਣਾ, ਅੱਗੋਂ ਤੋਪਾਂ ਦੇ ਗੋਲੇ ਮੀਂਹ ਮਰਾ ਰਹੇ ਸੀ, ਉਹਨਾਂ ਕੋਲ ਅਸਲਾ ਬਹੁਤ ਸੋਹਣਾ ਸੀ ਅੰਗਰੇਜ਼ਾਂ ਕੋਲ, ਟੌਪ ਦਾ ਅਸਲਾ ਸੀ, ਤੋਪਾਂ ਦਾ ਮੀਂਹ ਵਰ ਰਿਹਾ ਸੀ, ਫਿਰ ਕਿਹਾ ਵੀ ਐਵੇਂ ਮਰਨ ਦੀ ਬਜਾਏ ਕਈਆਂ ਨੇ ਟਾਲਾ ਹੀ ਕਰ ਲਿਆ ਸੀ, ਇਹ ਵੀ ਸੀ ਕਿ ਜਾ ਕੇ ਜੋ ਸਾਧੂ ਬਣ ਜਾਓ, ਹੁਣ ਗਿਆ, ਹੁਣ ਨਹੀਂ ਕੁਝ ਬਚਣਾ, ਜੋ ਵਾਹਿਗੁਰੂ ਨੂੰ ਪਾਉਂਦਾ। ਇਸ ਤਰ੍ਹਾਂ ਕਈ ਜਿਹੜੇ ਉੱਥੋਂ ਟਾਲਾ ਆਏ,
1: ਪਏ ਸੋਧ ਕੇ ਤੇ ਕਹਿ ਯਾਹੀ ਪਾਸ ਆਨਤ,
0: ਕਿੰਨੇ ਕੇ ਇਹਨਾਂ ਕੋਲ ਆ ਕੇ ਬਾਬਾ ਹੀਰਾ ਦਾਸ ਜੀ ਦੇ ਕੋਲ, ਮਾਇਆ ਉਹਨਾਂ ਵੀ ਰੱਖੀ ਸੀ ਜਿਹੜੇ ਸ਼ਹੀਦ ਹੋ ਗਏ, ਉਹਨਾਂ 'ਚ ਤਾਂ ਵਰਤ ਹੀ ਲਈ ਇਹਨਾਂ ਨੇ, ਅਤੇ ਜਿਹੜੇ ਇਹ ਬਚ ਕੇ ਆਏ ਉਹ ਕਹਿੰਦੇ ਰੱਖ ਲਓ ਇੱਥੇ, ਵਰਤ ਲਓ ਮਹਾਰਾਜ, ਸਾਨੂੰ ਵਿੱਦਿਆ ਪੜ੍ਹਾ ਦਿਓ, ਨਾਮ ਜਪਣਾ ਹੀ। ਕਿੰਨੇ ਕੁ ਸਾਧੂ ਹੋ ਗਏ, ਪ੍ਰਾਮ ਹੋ ਗਏ, ਇੱਥੇ ਆ ਕੇ ਡੇਰੇ ਰਹਿਣ ਲੱਗੇ,
1: ਦੌਲਤ ਰਹਾਈ ਵਾਹੇ ਅਧਿਕਾਈ ਪਾਸ ਤਾਹੇ,
0: ਉਹਨਾਂ ਛਪਾਈਆਂ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੀ ਬਹੁਤ ਜ਼ਿਆਦਾ ਦੌਲਤ ਇਹਨਾਂ ਦੇ ਕੋਲ ਫਿਰ ਇੱਥੇ ਰਹਿ ਗਈ ਡੇਰੇ ਵਿੱਚ।
1: ਔਰ ਹੁਣ ਵਢਾਈ ਆਹੇ ਬਨ ਜਸ ਮਾਨਤਾ,
0: ਇਹਨਾਂ ਨੇ ਫਿਰ ਆਪਣੀ ਜਿਹੜੀ ਸੀਗੀ ਖੇਤੀਬਾੜੀ, ਹੋਰ ਵੀ ਡੇਰੇ ਦੇ ਨਾਂ ਬਹੁਤ ਵਧਾਉਣਾ ਕੀਤੀ, ਵਪਾਰ ਸਮਾਜ ਵਿੱਚ ਵਧਾਇਆ ਬਹੁਤ ਜ਼ਿਆਦਾ, ਫਿਰ ਆਪਣੇ ਡੇਰੇ ਨੂੰ ਜ਼ਮੀਨ ਖਰੀਦੀ, ਖੂਹ ਲਵਾਏ,
1: ਬਾਗ ਲੱਗੇ ਵਾਇਓ, ਜ਼ਿਮੀਦਾਰਾ ਹੈ ਵਧਾਇਓ ਜਾਂਦਾ, ਅਤੇ
0: ਜ਼ਮੀਨ ਖਰੀਦ ਕੇ ਜ਼ਮੀਨ ਅਤੇ ਜ਼ਿਮੀਦਾਰਾ ਵਧਾਇਆ, ਬਾਗ ਆਦਿਕ ਲਗਵਾਏ ਨੇ, ਖੂਹ ਲਵਾਏ ਹਨ ਪਾਣੀ ਲਾਉਣ ਨੂੰ,
1: ਅਧਿਕੈ ਅਰੂਜ ਪਾਇਓ ਸੇਵਕੀ ਸਿਆਣਤ,
0: ਆਪਣੀ ਸਿੱਖੀ ਸੇਵਕੀ ਨਾਲ ਅਤੇ ਸਿਆਣਪ ਨਾਲ ਬੰਦਗੀ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਤਾਪ ਜਿਹੜਾ ਪਾਉਣਾ ਕੀਤਾ ਹੈ।
1: ਆਰਿਆਂ ਆਚਾਰਿਆਂ ਕੀ ਰੀਤ ਪਰ ਤੀਤ ਰਾਖੀ,
0: ਇਹਨਾਂ ਨੇ ਪੁਰਾਤਨ ਜਿਹੜੀ ਸੋ ਪਰੰਪਰਾ ਦੀ ਮਰਿਆਦਾ ਸੀ ਨਾ ਉਹ ਨਹੀਂ ਤੋੜੀ, ਆਚਾਰੀਆਂ ਵਾਲੀ ਧਰਮਾਂ ਧਰਮੀ ਲੋਕਾਂ ਵਾਲੀ ਮਰਿਆਦਾ ਰੀਤ ਭਰੋਸਾ ਉੱਤੇ ਪੂਰਨ ਰੱਖਿਆ, ਉਹਦੇ ਵਿੱਚ ਫਰਕ ਨਹੀਂ ਪੈਣ ਦਿੱਤਾ।
1: ਤਾਹੇ ਬਿਪਰੀਤ ਕਭੀ ਕੋ ਕੰਮ ਨਾ ਕਿਹਾ,
0: ਉਹਦੇ ਉਲਟ ਮਰਿਆਦਾ ਦੇ ਕਦੇ ਵੀ ਕੋਈ ਕੰਮ ਨਹੀਂ ਆਪਣੇ ਡੇਰੇ ਕੀਤਾ ਤੇ ਨਾ ਕਿਸੇ ਨੂੰ ਕਰਨ ਦਿੱਤਾ ਹੈ ਚੇਲੇ ਨੂੰ।
1: ਨਿਜ ਨੇਕ ਕਰਨੀ ਰਸਾਈ ਤੈ ਵਡਿਆਈ ਪਾਈ,
0: ਆਪਣੀ ਇਹਨਾਂ ਨੇ ਸੋਹਣੀ ਕਰਨੀ ਦੀ ਪਹੁੰਚ ਨਾਲ ਤੇ ਆਪਣੀ ਬਹੁਤ ਉੱਚੀ ਤੇ ਸੁੱਚੀ ਵਡਿਆਈ ਸਿੱਖ ਸੰਗਤਾਂ ਵਿੱਚ ਪੰਜਾਬ ਵਿੱਚ ਪਾਉਣਾ ਕੀਤੀ ਹੈ।
1: ਸੇਵਕ ਥਵਾਈ ਖਲਕ ਅਤ ਸੁਖ ਹੈ ਪਿਆ,
0: ਤੇ ਸੇਵਕ ਥਵਾਈ ਸੇਵਕ ਬਣ ਕੇ ਇਹਨਾਂ ਦੇ ਇੱਥੇ ਗੁਰੂ ਘਰ ਆ ਕੇ ਸੇਵਾ ਕਰਕੇ ਕਿੰਨੇ ਸਿੱਖ ਜਿਹੜੇ ਹੈ ਖਲਕਤ ਪਰਜਾ ਨੇ ਸੁੱਖ ਪਾਉਣਾ ਕੀਤਾ ਹੈ, ਆਨੰਦ ਲਿਆ ਹੈ ਬੰਦਗੀ ਕਰਕੇ, ਬਾਣੀ ਪੜ੍ਹ ਕੇ ਬਾਣੀ ਸਿੱਖ ਕੇ ਵਿਦਵਾਨ ਬਣ, ਕਿੰਨੇ ਤਾਂ ਇਸ ਤਰ੍ਹਾਂ ਪਾਠੀ ਬਣ ਗਏ, ਕਿੰਨੇ ਸਾਧੂ ਬਣ ਗਏ। ਇੱਕ ਸਾਧੂ ਕਈ ਸਾਧੂ ਬਣਾ ਦਿੰਦਾ, ਮਹਾਂਪੁਰਸ਼ ਹੋਵੇ ਪੂਰਾ ਸਮਰਪਿਤ, ਤੋ ਮਾਇਆ ਜਿਹਨੇ ਜਿੱਤੀ ਹੋਵੇ ਇੰਦਰੇ ਜਿੱਤ ਹੋਵੇ, ਇਸ ਤਰ੍ਹਾਂ ਕਿੰਨੀ ਖਲਕਤ ਨੇ ਕਹਿੰਦੇ ਦੁਨੀਆ ਨੇ ਸੁੱਖ ਪਾਉਣਾ ਕੀਤਾ ਹੈ ਪਦਾਰਥਾਂ ਅਦਕ ਦਾ।
1: ਚੇਲੇ ਜੋ ਥਈ ਹੀਰਾ ਦਾਸੀਏ ਸੋ ਬੇਦਤ ਹੈ,
0: ਜਿਹੜੇ ਚੇਲੇ ਬਣੇ ਵਿਸ਼ੇਸ਼ ਕਰਕੇ ਆ ਕੇ ਰਹੇ ਘਰਾਂ ਵਿੱਚ ਨਹੀਂ ਗਏ ਤੇ ਸਾਧੂ ਹੀ ਬਣ ਗਏ, ਉਹ ਚੇਲੇ ਸਾਰੇ ਹੀਰਾ ਦਾਸੀਏ ਹੀ ਪ੍ਰਸਿੱਧ ਹੋਏ ਨੇ ਖਵਾਏ ਹਨ।
1: ਰੀਤ ਮਰਿਆਦ ਲਏ ਭਇਓ ਭੇਖਈਏ ਨਯੋ,
0: ਇਉਂ ਸੋਹਣੀ ਮਰਿਆਦਾ ਕਰਕੇ ਅਤੇ ਸੋਹਣਾ ਭੇਖ ਜਿਹੜਾ ਹੀਰਾ ਦਾਸੀਆਂ ਦਾ ਇਹ ਵੀ ਸੰਪਰਦਾਇਕ ਚੱਲੀ ਹੈ ਹੋਈ ਹੈ।
1: ਮਾਸਤਾ ਸ਼ਰਾਬ ਨਾ ਤਮਕ ਹੁੱਕਾ ਛੂਹੈ ਕਭੀ,
0: ਇਹਨਾਂ ਦੀ ਇਹ ਮਰਿਆਦਾ ਵਿੱਚ ਸੀ ਵੀ ਮਾਸ ਸ਼ਰਾਬ ਅਤੇ ਇਸ ਤਰ੍ਹਾਂ ਤਮਾਖੂ ਕਿਸੇ ਤਰ੍ਹਾਂ ਦਾ ਵੀ ਹੁੱਕਾ ਆਦਿਕ ਉਹਦੇ ਛੂਹਣਾ ਤੱਕ ਨਹੀਂ, ਉਹਨੂੰ ਨੇੜਨਾ ਨਹੀਂ ਹੈ, ਇਹ ਨਾ ਗੁਰਮਰਿਆਦਾ ਪੱਕੀ ਕੀਤੀ ਹੋਈ ਸੀ।
1: ਸ਼ੁਕਲ ਖਾਏ ਵੇ ਉਜਲ ਰੱਖੇ ਵੇ,
0: ਤੇ ਸ਼ੁਕਲ ਚਿੱਟਾ ਤੇ ਇੱਕ ਖਾਏ ਗੇਰੂ ਰੰਗਾ ਲਿਬਾਸ ਜਿਹੜਾ ਇਹਨਾਂ, ਜੋ ਕਿ ਚਿੱਟੇ ਵਸਤਰ ਪਾਉਂਦੇ ਸੀ ਸਾਧੂ ਜਾਂ ਗੇਰੂ ਰੰਗੇ ਉਦਾਸੀਆਂ ਦੇ ਜਿਹੜੇ ਵਸਤਰ ਸਨ ਸ਼ੁਰੂ ਤੋਂ, ਇਹ ਇਹਨਾਂ ਨੇ ਲਿਬਾਸ ਆਪਣਾ ਰੱਖਣਾ ਕੀਤਾ ਜਿਹੜੇ ਸਾਧੂ ਸੀ ਪ੍ਰਚਾਰਕ ਵਿਸ਼ੇਸ਼ ਕਰਕੇ।
1: ਦੋਹਰਾ ਪਰ ਹੀਰਾ ਦਾਸੀਏ,
0: ਇਹ ਮਰਿਆਦਾ ਇਹਨਾਂ ਦੀ ਸੀ ਤੇ ਵਿੱਚ ਛੋਟ ਇੰਨੀ ਕੁ ਸੀ ਹੀਰਾ ਦਾਸੀਆਂ ਦੀ।
1: ਦੋ ਵਿਦਾ ਰੀਤ ਰਖਾਤ,
0: ਦੋ ਤਰ੍ਹਾਂ ਦੇ ਇਹ ਰੱਖਦੇ ਸੀ ਆਪਣੇ ਸ਼ਰਧਾਲੂ ਡੇਰੇ ਆਏ ਹੋਏ।
1: ਅੱਡਣ ਸ਼ਾਹੀਆਂ ਕੀ ਤਰ੍ਹਾਂ,
0: ਜਿਵੇਂ ਅੱਡਣ ਸ਼ਾਹੀਏ ਹੋਏ ਨੇ ਨਾ ਮਹਾਂਪੁਰਸ਼ ਉਹਨਾਂ ਦੀ ਤਰ੍ਹਾਂ ਹੀ।
1: ਮੋਨੇ ਸਿੰਘ ਰਹਾਤ,
0: ਇਹਨਾਂ ਦੇ ਡੇਰੇ ਵਿੱਚ ਆ ਕੇ ਕੋਈ ਮੋਨਾ ਵੀ ਰਹਿ ਸਕਦਾ ਸੀ, ਸੋ ਇਸ ਤਰੀਕੇ ਨਾਲ ਸਿੰਘ ਵੀ ਰਹਿੰਦੇ ਸੀ ਤਿਆਰ ਪਰ ਤਿਆਰ, ਜੇ ਕੋਈ ਕਿਸੇ ਨੇ ਮੋਨਾ ਰਹਿ ਕੇ ਸੇਵਾ ਕਰਨੀ ਹੈ ਲੰਗਰਾਂ ਦੀ ਕੋਈ ਕਰ ਸਕਦਾ, ਮਨਾ ਨਹੀਂ ਸੀ।
1: ਜੋ ਪਈ ਸਿੰਘ ਆਦਿ ਜੋ ਚੇਲਾ ਥਾ ਹੈ,
0: ਜਿਹੜਾ ਸਿੰਘ ਆਦਿਕ ਆ ਕੇ ਤੇ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਚੇਲਾ ਬਣਦਾ ਸੀ,
1: ਤਿਸ ਕੋ ਸਿੰਘੀ ਰੀਤ ਰੱਖਿਆ ਹੈ,
0: ਉਹਨੂੰ ਸਿੰਘ ਪੰਥ ਵਾਲੀ ਖਾਲਸਾ ਪੰਥ ਵਾਲੀ ਪੂਰੀ ਮਰਿਆਦਾ ਰੱਖਦੇ ਸੀ ਵੀ ਤੈਨੂੰ ਇਹਦੇ ਵਿੱਚ ਕੋਈ ਛੋਟ ਨਹੀਂ ਹੈ, ਪੂਰੀ ਮਰਿਆਦਾ ਵਿੱਚ ਤੈਨੂੰ ਰਹਿਣਾ ਪੈਣਾ, ਪੰਜ ਕਕਾਰਾਂ ਦੀ ਰਹਿਤ, ਚਾਰ ਬੱਜਰ ਕੁਰਹਿਤਾਂ ਦਾ ਤਿਆਗ, ਸੱਤ ਬਾਣੀਆਂ ਦਾ ਨਿਤਨੇਮ, ਪੰਜ ਬਾਣੀਆਂ ਸਵੇਰੇ ਘੱਟ ਤੋਂ ਘੱਟ ਦੋ ਦਾ ਸ਼ਾਮ ਨੂੰ ਸੇਵਾ ਸਿਮਰਨ ਕਰਨਾ, ਬਾਕੀ ਉਹਨੂੰ ਇਹ ਪੱਕੀ ਮਰਿਆਦਾ ਰਖਾਉਂਦੇ ਸਨ।
1: ਜੋ ਅੰਮ੍ਰਿਤ ਛਕਣਾ ਚਾਹੇ,
0: ਜਿਹੜਾ ਕੋਈ ਨਵਾਂ ਅੰਮ੍ਰਿਤ ਆ ਕੇ ਛਕਣਾ ਚਾਹੁੰਦਾ ਸੀ ਵੀ ਮੈਨੂੰ ਅੰਮ੍ਰਿਤ ਛਕਾ ਦਿਓ, ਸਿੰਘ ਬਣਾ ਦਿਓ,
1: ਪੰਜ ਸਿੰਘ ਮਿਲ ਤਾਹੇ ਛਕਿਆ ਹੈ,
0: ਉਹਨੂੰ ਗੁਰਮਰਿਆਦਾ ਅਨੁਸਾਰ ਹੀ ਇਹ ਪੰਜ ਸਿੰਘ ਮਹਾਂਪੁਰਸ਼ਾਂ ਨੇ ਤਿਆਰ ਪਰ ਤਿਆਰ ਰੱਖੇ ਹੋਏ ਸੀ, ਜਿਹੜੇ ਪੰਜਾਂ ਪਿਆਰਿਆਂ 'ਚ ਲੱਗਦੇ ਸੀ, ਪੰਜ ਸਿੰਘ ਫਿਰ ਇਕੱਠੇ ਹੋ ਕੇ ਗੁਰਮਰਿਆਦਾ ਅਨੁਸਾਰ ਉਹਨੂੰ ਅੰਮ੍ਰਿਤ ਛਕਾਉਂਦੇ ਸਨ ਖੰਡੇ ਬਾਟੇ ਦਾ।
1: ਸੰਤ ਨਿਰਮਲੇ ਜੈਸੇ ਰਹਿ,
0: ਜਿਸ ਤਰ੍ਹਾਂ ਨਿਰਮਲੇ ਸੰਤ ਮਹਾਂਪੁਰਸ਼ ਰਹਿੰਦੇ ਸੀ ਤਿਆਰ ਪਰ ਤਿਆਰ,
1: ਰੀਤ ਸਭੀ ਸੋ ਤੈਸ ਰੱਖਿਆ ਹੈ,
0: ਸਾਰੀ ਮਰਿਆਦਾ ਉਹਨਾਂ ਵਾਲੀ ਰੱਖਦੇ ਸੀ ਵੀ ਚਿੱਟੇ ਬਾਤਰ ਪਾ ਲਓ, ਚੋਲਾ ਭਾਵੇਂ ਚਿੱਟਾ ਪਾ ਲਓ ਅਤੇ ਭਾਵੇਂ ਕਖਾਏ ਰੰਗ ਦਾ ਪਾ ਲਓ, ਭਾਵੇਂ ਨੀਲਾ ਦਸਤਾਰਾ ਬੰਨ ਲਓ ਚਿੱਟਾ ਚੋਲਾ ਅਤੇ ਭਾਵੇਂ ਗੇਰੂ ਰੰਗੇ ਬਾਤਰ ਪਾ ਲਓ, ਮਰਿਆਦਾ ਜਿਹੜੀ ਖਾਲਸੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੋਰੀ ਉਹਦੇ ਵਿੱਚ ਰਹਿਣਾ ਪਵੇਗਾ।
1: ਮੋਨਾ ਚੇਲਾ ਰਹਿਣ ਜੋ ਚਾਹੇ,
0: ਜਿਹੜਾ ਕੋਈ ਮੋਨਾ ਆ ਕੇ ਵੀ ਚੇਲਾ ਮੈਂ ਸੇਵਾ ਕਰਨੀ ਕੋਈ ਸਮਾਂ ਰਹਿਣਾ ਚਾਹੁੰਦਾ ਹੈ ਸੀ,
1: ਚੋਟੀ ਤਿਸਕੀ ਪੀਣ ਹਲਾ ਹੈ,
0: ਉਹਦੇ ਵਾਸਤੇ ਜਿਵੇਂ ਹਿੰਦੂ ਚੋਟੀ ਰਖਾਉਣ ਦੇ ਬੋਧੀ, ਬਾਕੀ ਭਾਵੇਂ ਕੱਟ ਲਓ ਤੇ ਬੋਧੀ ਜ਼ਰੂਰ ਰੱਖੀ ਹੋਣੀ ਚਾਹੀਦੀ ਹੈ। ਇਹ ਉਹਨੂੰ ਕਹਿੰਦੇ ਵੀ ਭਾਵੇਂ ਸਾਡੇ ਵੱਲੋਂ ਤਾਂ ਬੋਧੀ ਬਿਨਾਂ ਰੱਖੀ, ਜਿਵੇਂ ਰਹਿਣਾ ਰਹਿ ਪਾ, ਤੂੰ ਸੇਵਾ ਕਰਨੀ ਆ ਕਰ ਲੈ। ਇਹ ਭਾਵ ਹੁੰਦਾ ਸਾਧੂਆਂ ਦਾ ਵੀ ਕਈ ਵਾਰ ਸੇਵਾ ਕਰਦਿਆਂ ਜੇ ਸੰਗਤ ਹੋਊ ਤਾਂ ਹੀ ਮਨ ਬਦਲੂ ਨਾ, ਜੇ ਮਨ ਮੰਨ ਗਿਆ ਫਿਰ ਧਨ ਵੀ ਤਿਆਰ ਬਰ ਤਿਆਰ ਹੋ ਜਾਂਦਾ ਵਾ, ਮਨ ਦਾ ਹੀ ਸਾਰਾ ਝਗੜਾ ਵਾ। ਕਬੀਰ ਸਾਹਿਬ ਜੀ ਨੇ ਇਹੋ ਹੀ ਕਿਹਾ, ਕਬੀਰ ਮਨ ਮੁੰਡਿਆ ਨੇ ਕੇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ। ਸੋ ਕੇਸ ਕਾਹਦੇ ਵਾਸਤੇ ਮੁੰਨ ਦਿੱਤੇ, ਮੁੰਨਣਾ ਤਾਂ ਮਨ ਸੀਗਾ, ਮਨ ਦੇ ਸੰਕਲਪਾਂ ਵਿਕਲਪਾਂ ਰੂਪੀ ਜਿਹੜੇ ਭੈੜੇ ਸੋ ਵਿਕਲਪ ਦੁਖੀ ਕਰਨ ਵਾਲੇ ਵਿਛੇ ਵਿਕਾਰਾਂ ਵਾਲੇ, ਸੋ ਇਹਨਾਂ ਕਰਕੇ ਬਹੁਤੀ ਦੁਨੀਆਂ 'ਤੇ ਕੇਸ ਨਹੀਂ ਰੱਖਦੀ ਸਰੀਰ 'ਤੇ, ਸਾਰੇ ਕੇਸ ਲਵਾ ਦਿੰਦੇ ਨੇ ਵਾਲ, ਉਹ ਮਨ 'ਤੇ ਮੁੰਨਿਆ ਹੀ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਭੈੜੇ ਸੰਕਲਪਾਂ ਨੂੰ ਵਿਛੇ ਵਿਕਾਰਾਂ ਦੀ ਜ਼ਹਿਰ ਨੂੰ ਹੀ ਸੋ ਚਿਤਵਦਾ ਰਹਿੰਦਾ, ਇਹਦੇ ਕਰਕੇ ਕੇਸ ਮਨਾ ਦੇ। ਕਸੂਰ ਤਾਂ ਮਨ ਦਾ ਸੀ ਨਾ, ਪਹਿਲਾਂ ਮਨ ਗਿਆ ਉੱਧਰ ਨੂੰ, ਫਿਰ ਇੱਕ ਮਨਾਇਆ ਮੈਂ ਤਾਂ ਚੰਗਾ ਲੱਗਾਂਗਾ, ਤਾਂ ਉੱਥੇ ਹੋਟਲਾਂ ਮੋਟਲਾਂ ਜਾਂਦਾ ਚੰਗਾ ਲੱਗਾਂਗਾ, ਵੀ ਇੱਕ ਵਾਲ ਨਾ ਹੋਵੇ ਜੇ ਸਿਰ 'ਤੇ ਵੀ ਅਤੇ ਮੂੰਹ 'ਤੇ ਵੀ, ਫਿਰ ਹੀ ਮੇਰੀ ਗੱਲ ਬਣੂੰਗੀ। ਕੇਸ ਮੁੰਡਾਏ ਕਾਏ ਕਾਹਦੇ ਵਾਸਤੇ, ਜੋ ਕੁਛ ਕੀਆ ਸੋ ਮਨ ਕੀ, ਪਹਿਲਾਂ ਜੜ ਅਤੇ ਪੁਆੜੇ ਦੀ ਮਾਨਿਆ, ਉਹਨੇ ਵਾਸ਼ਨਾ ਕੀਤੀ, ਉਹਨੇ ਫੁਰਨਾ ਕੀਤਾ ਅਤੇ ਉਹ ਤਨ ਨੂੰ ਲੈ ਗਿਆ ਨਾ ਉੱਧਰ। ਇਸ ਕਰਕੇ ਇਹ ਸਾਧੂਆਂ ਦਾ ਮਤਾ ਸੀ ਵੀ ਜੇ ਆਊਗਾ ਕੋਈ ਸੇਵਾ ਕਰੂ ਮੋਨਾ ਹੀ, ਅਤੇ ਨਾਮ ਦਾ ਰੰਗ ਚੜ੍ਹ ਕੇ ਜਦੋਂ ਮਨ ਮੰਨ ਗਿਆ ਤਾਂ ਆਪੇ ਤਿਆਰ ਬਰ ਤਿਆਰ ਹੋ ਜਾਊ।
1: ਹੀਰਾ ਦਾਸ ਰਹਾਇਆ,
0: ਸੋ ਇਉਂ ਇਹਨਾਂ ਨੇ ਮਨਾ ਨਹੀਂ ਕੀਤਾ ਸੀ, ਹਰ ਇੱਕ ਨੂੰ ਗਲੇ ਲਾਉਂਦੇ ਸੀ। ਅਤੇ ਜਦੋਂ ਤੱਕ ਕਵੀ ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ, ਇਹਨਾਂ ਦੇ ਸਮਕਾਲੀ ਹੋਏ ਨੇ ਨਾ ਜਦੋਂ ਇਹ ਗ੍ਰੰਥ ਲਿਖ ਰਹੇ ਸੀ, ਜਦੋਂ ਤੱਕ ਕਹਿੰਦੇ ਮਹਾਂਪੁਰਸ਼ ਬਾਬਾ ਹੀਰਾ ਦਾਸ ਜੀ ਰਹੇ ਹਨ,
1: ਨਿਜ ਵਿਵਹਾਰ ਨਾ ਤਾਹੇ ਮਿਲਾਇਆ,
0: ਆਪਣਾ ਵਿਵਹਾਰ ਜਿਹੜਾ ਸੀ ਆਹ ਬਹੁਤ ਮਰਿਆਦਾ ਰੱਖਦੇ, ਜਿਵੇਂ ਟਕਸਾਲ ਦੇ ਮੁਖੀ ਮਹਾਂਪੁਰਸ਼ ਰਹਿਤ ਮਰਿਆਦਾ ਬਹੁਤ ਰੱਖਦੇ ਨੇ ਨਾ, ਹਰ ਇੱਕ ਥਾਂ ਤੋਂ ਛਕਦੇ ਛਕਾਉਂਦੇ ਨਹੀਂ ਸੀ ਮਹਾਂਪੁਰਸ਼, ਪੂਰੀ ਮਰਿਆਦਾ ਰੱਖਦੇ ਸੀ। ਤਾਂ ਇਸ ਤਰ੍ਹਾਂ ਇਹਨਾਂ ਨੇ ਆਪਣਾ ਵਿਵਹਾਰ ਵਿੱਚ ਨਹੀਂ ਮਿਲਾਇਆ, ਆਪਣਾ ਭੋਜਨ ਪਾਣੀ ਆਪ ਹੀ ਬਣਾ ਕੇ ਛਕਦੇ ਸੀ ਵੱਖਰਾ, ਪੂਰੀ ਮਰਿਆਦਾ ਵਿੱਚ ਰਹੇ ਨੇ।
1: ਸਤਨਾਮ ਵਾਹਿਗੁਰੂ ਮੰਤਰ,
0: ਸਤਨਾਮ ਸ੍ਰੀ ਵਾਹਿਗੁਰੂ ਜੋ ਗੁਰਮੰਤਰ ਹੈ,
1: ਓਹੰ ਸੋਹੰ ਦੇਤ ਸੁਤੰਤਰ,
0: ਇਹ ਨਾਮ ਜਪਾਉਂਦੇ ਸੀ ਸਤਸੰਗਤ ਵਿੱਚ, ਅਤੇ ਜੇ ਕੋਈ ਉਹ ਜਿਹਾ ਆਉਂਦਾ ਸੀ ਓਹੰ ਸੋਹੰ ਇਹ ਵੀ ਮੰਤਰ ਦੇ ਦਿੰਦੇ ਸੀ, ਜੋ ਕਿ ਦੂਜਾ ਆਉਂਦਾ ਸੀਗਾ ਹਿੰਦੂ ਆਉਂਦਾ ਸੀ ਉਹਨੂੰ ਕਹਿੰਦੇ ਓਹੰ ਦਾ ਜਾਪ ਕਰ ਲਾ ਤੂੰ ਭਾਈ, ਕਈਆਂ ਨੂੰ ਇਹ ਸੋਹੰਗ ਦਾ ਕਰ ਲਾ, ਕਈ ਸੋਹੰਗ ਸੋ ਜਾ ਕੋ ਹੈ ਜਾਪ, ਇਹ ਵੀ ਜਾਪ ਹੈ ਅਕਾਲ ਪੁਰਖ ਦਾ ਹੰਗਤਾ ਮੇਟਣ ਵਾਸਤੇ ਸਾਧੂ ਕਰਦੇ ਸੀ ਪੁਰਾਣੇ ਸਮਿਆਂ ਵਿੱਚ, ਸੋਹੰਗ ਸੋ ਜਾ ਕੋ ਹੈ ਜਾਪ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗਤੀ ਹੈ, ਸੋਹੰਗ ਪਰਮੇਸ਼ਰ ਦਾ ਨਾਮ, ਸੋ ਉਹ ਪਰਮੇਸ਼ੁਰ ਉਹੀ ਹੰਗ ਉਹੀ ਮੈਂ ਆਤਮਾ ਸਰੂਪ ਸੂਖਸ਼ਮ ਰੂਪ ਵਿੱਚ ਮੇਰੇ ਵਿੱਚ ਆ, ਇਉਂ ਆਪਣਾ ਜੀਵ ਈਸ਼ ਦਾ ਭੇਦ ਮੇਟ ਲੈਣਾ ਸੋਹੰਗ ਦਾ ਜਾਪ ਕਰਕੇ, ਪਰਮੇਸ਼ਰ ਨਾਲ ਇੱਕ ਮਿੱਕ ਹੋਣਾ, ਇਸ ਤਰੀਕੇ ਨਾਲ ਇਹ ਸੋਹੰਗ ਦਾ ਜਾਪ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਵੀ ਇਤਿਹਾਸ ਵਿੱਚ ਆਉਂਦਾ ਕਰਦੇ ਰਹੇ, ਪਰ ਸਾਨੂੰ ਕਰਨ ਦਾ ਇਹ ਹੁਕਮ ਨਹੀਂ ਹੈ, ਸਾਨੂੰ ਜੋ ਗੁਰਮੰਤਰ ਗੁਰਦੀਖਿਆ ਮੰਤਰ ਪੰਜ ਪਿਆਰੇ ਦਿੰਦੇ ਨੇ, ਮੂਲ ਮੰਤਰ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਆਪਾਂ ਉਹੀ ਕਰਨਾ ਵਾ, ਉਹੀ ਜਪਣਾ ਹੈ ਸਿੱਖਾਂ ਨੇ, ਇਹ ਤਾਂ ਭਾਵ ਆ ਮਹਾਰਾਜ ਕਰਦੇ ਸੀ ਪਹਿਲਾਂ। ਆਪ ਇੱਕ ਵਾਰ ਜਾ ਰਹੇ ਸਮੁੰਦਰ 'ਤੇ, ਸੱਚੇ ਪਾਤਸ਼ਾਹ ਸੋਹੰਗ ਸੋਹੰਗ ਦਾ ਜਾਪ ਆਪ ਕਰਦੇ ਜਾ ਰਹੇ ਸੀ, ਸਮੁੰਦਰ ਦੇ ਉੱਪਰ ਤੁਰੇ ਜਾ ਰਹੇ ਸੀ ਨਾਮ ਦੀ ਸ਼ਕਤੀ ਨਾਲ ਹੀ, ਪੋਲੋ ਤੋਂ ਕਿੱਥੇ ਹੁੰਦੇ ਅੱਜ ਕੱਲ੍ਹ ਵਾਂਗ ਪ੍ਰਬੰਧ ਨਹੀਂ ਜਹਾਜ਼ਾਂ ਦਾ, ਹਰੇਕ ਥਾਂ 'ਤੇ ਜਹਾਜ਼ ਨਹੀਂ ਹੁੰਦੇ ਸੀ, ਤਾਂ ਸਮੁੰਦਰੀ ਸ਼ਿਪ ਨਾ ਦੂਜੇ ਹੋਰ ਕੋਈ, ਤਾਂ ਉਸ ਵੇਲੇ ਮਹਾਰਾਜ ਜਾ ਰਹੇ ਸਮੁੰਦਰ ਦਾ ਪੈਂਡਾ ਤੈਅ ਕਰਨਾ ਸੀ, ਮਗਰ ਭਾਈ ਮਰਦਾਨਾ ਸੀ ਬਾਲਾ ਜੀ, ਉਹਨਾਂ ਨੂੰ ਕਹਿੰਦੇ ਵਾਹਿਗੁਰੂ ਜਪਣਾ ਵਾ, ਜੋ ਤੁਹਾਨੂੰ ਗੁਰੂ ਨੇ ਦਿੱਤਾ ਗੁਰ ਦੀਖਿਆ ਵੇਲੇ ਗੁਰੂ ਧਾਰਨ ਵੇਲੇ ਮੰਤਰ ਅਸੀਂ ਦਿੱਤਾ, ਤੁਸੀਂ ਉਹ ਜਪਣਾ ਵਾ, ਉਹ ਪਿੱਛੇ ਉਹ ਜਪਦੇ ਆ ਰਹੇ। ਜਦੋਂ ਮਰਦਾਨੇ ਨੇ ਸੁਣਿਆ, ਪਿੱਛੇ ਭਾਈ ਬਾਲਾ ਸੀ, ਪਿੱਛੇ ਮਹਾਰਾਜ ਸਭ ਤੋਂ ਮੂਹਰੇ ਸਮੁੰਦਰ ਦੇ ਉੱਪਰ ਤੁਰੇ ਜਾ ਰਹੇ, ਵਿਚਕਾਰ ਭਾਈ ਮਰਦਾਨਾ, ਸੁਣਿਆ ਭਾਈ ਮਰਦਾਨੇ ਨੇ ਵੀ ਆਪ ਤਾਂ ਸੋਹੰਗ ਸੋਹੰਗ ਕਹੀ ਜਾਂਦੇ ਸਾਨੂੰ ਆਦੇ ਵਾਹਿਗੁਰੂ, ਤੇ ਉਹ ਛੱਡ ਕੇ ਵਾਹਿਗੁਰੂ ਤੇ ਸੋਹੰ ਕਹਿਣ ਲੱਗ ਗਿਆ ਮਰਦਾਨਾ। ਉਸੇ ਵੇਲੇ ਗਿਆ ਥੱਲੇ ਪਾਣੀ ਦੇ ਵਿੱਚ ਤੜੰਮ ਦੇਣ, ਜਦੋਂ ਡੁਬਕੀਆਂ ਲੈਣ ਲੱਗਾ ਨਾ ਤੇ ਮਹਾਰਾਜ ਕਹਿੰਦੇ ਕੀ ਹੋ, ਕਹਿੰਦਾ ਮੈਂ ਡੁੱਬ ਚੱਲਿਆ। ਮਹਾਰਾਜ ਕਹਿੰਦੇ ਕਹਿ ਵਾਹਿਗੁਰੂ, ਫਿਰ ਵਾਹਿਗੁਰੂ ਕਹਿ ਦੇ ਉੱਪਰ ਆ ਗਏ। ਭਾਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਹੈ ਵੀ ਰੀਸ ਨਹੀਂ ਕਰਨੀ ਗੁਰੂ ਦੀ, ਭਾਈ ਮਰਦਾਨਿਆਂ ਰੀਸ ਨਹੀਂ ਕਰੀ ਦੀ ਹੁੰਦੀ, ਜੋ ਗੁਰੂ ਦਾ ਹੁਕਮ ਹੈ ਉਹਦੇ ਵਿੱਚ ਭਲਾ ਹੁੰਦਾ ਵਾ। ਸੋ ਗੁਰ ਕੀ ਕਰਨੀ ਕਾਹੇ ਤਾਂ, ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਕਿਹਾ ਉਹ ਸਿੱਖ ਨੇ ਕਾਰ ਕਰਨੀ, ਕਾਰ ਸੇਵਾ ਉਹ ਕੰਮ ਕਰਨੇ, ਗੁਰੂ ਦੀ ਰੀਸ ਨਹੀਂ ਕਰ ਸਕਦਾ ਸਿੱਖ। ਗੁਰੂ ਕੀ ਕਰਨੀ ਕਾਹੇ ਧਾਵੋ, ਗੁਰੂ ਦੀ ਕਰਨੀ ਕਾਹਦੇ ਵਾਸਤੇ ਦੋ। ਇਸ ਤਰ੍ਹਾਂ ਨੇ ਸਿੱਖਿਆ ਦਿੱਤੀ ਸੀ ਭਾਈ ਮਰਦ, ਸਾਨੂੰ ਵੀ ਸਿੱਖਿਆ ਦਿੱਤੀ, ਇਹ ਸਾਖੀ ਆਉਂਦੀ ਹੈ। ਅਤੇ ਇਉਂ ਇਹਨਾਂ ਕਿਹਾ ਵੀ ਜੇ ਕਹਿੰਦੇ ਸੋਹੰ, ਜੇ ਕੋਈ ਹੋ ਸਕਦਾ ਇਹਦਾ ਭਾਵੇ ਵੀ ਜੇ ਕੋਈ ਸਾਧੂ ਰਹਿੰਦਾ ਰਹਿੰਦਾ ਕਮਾਈ ਕਰਦਾ ਅਤੇ ਹੰਗਤਾ ਮੇਟਣੀ ਹੈ, ਬ੍ਰਹਮ ਗਿਆਨ ਤਾਂ ਹੀ ਹੁੰਦਾ ਨਾ ਜੇ ਉਹ ਆਤਮਾ ਦਾ ਗਿਆਨ ਹੋ ਜਾਵੇ, ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਸੋਹੰਗ ਦਾ ਜਾਪ ਵੀ ਕਰ ਸਕਦੇ ਹਾਂ ਤਾਂ ਕਿ ਜੀਵ ਈਸ਼ ਦਾ ਭੇਦ ਜਿਹੜਾ ਮਿਟ ਜਾਵੇ, ਗਿਆਨ ਹੋ ਜਾਵੇ। ਅਤੇ ਇਹ ਇਸ ਤਰ੍ਹਾਂ ਜਪਾਉਂਦੇ ਸੀ ਵੀ ਕੋਈ ਸੋਹੰਗ ਜੀ ਨੇ ਜਪਣਾ ਉਹ ਸੋਹੰਗ ਜਪ ਲਓ, ਉਹ ਅੰਗ ਜਪ ਲਓ, ਦੇਤ ਸੁਤੰਤਰ, ਇਹ ਮੰਤਰ ਦਿੰਦੇ ਸੀ ਨਾਮ ਜਪਣ ਨੂੰ ਆਜ਼ਾਦ ਸਾਰਿਆਂ ਨੂੰ ਖੁੱਲ੍ਹਾ।
1: ਇਹਨਾਂ
0: ਨੇ ਆਪਣੇ ਉਪਦੇਸ਼ ਨਾਲ ਬਹੁਤ ਚੇਲੇ ਸਾਧੂਆਂ ਨੇ ਬਣਾਏ ਆਪਣੇ ਅੱਗੇ ਪ੍ਰਚਾਰਕ ਥਾਪੇ।
1: ਚਰਨ ਧੋਏ ਨਹਿ ਕਭੀ ਪਿਲਾਏ,
0: ਹਾਂ ਕਦੇ ਮਨਮਤ ਨਹੀਂ ਕੀਤੀ ਆਪਣੇ ਪੈਰ ਧੋ ਕੇ ਚਰਨ ਧੋ ਕੇ, ਭਾਵੇਂ ਇੰਨੀ ਚੜ੍ਹਦੀ ਕਲਾ ਵਾਲੇ ਸੀ ਬ੍ਰਹਮ ਗਿਆਨੀ ਸੀ ਅਤੇ ਪਰ ਕਦੇ ਵੀ ਆਪਣੇ ਚਰਨ ਧੋ ਕੇ ਪਖੰਡ ਨਹੀਂ ਕੀਤਾ, ਪੈਰ ਧੋ ਕੇ ਨਹੀਂ ਪਿਲਾਏ, ਗੁਰੂ ਸਾਹਿਬਾਂ ਦੀ ਰੀਸ ਨਹੀਂ ਕੀਤੀ।
1: ਸੀਤ ਪ੍ਰਸ਼ਾਦ ਨਾ ਕਾਹੂ ਦਿਆ,
0: ਅਤੇ ਨਾ ਕਿਸੇ ਨੂੰ ਆਪਣਾ ਜੂਠਾ ਬਾਬਾ ਜੀ ਕਿਰਪਾ ਕਰ ਦਿਓ, ਆਪਣਾ ਜੂਠਾ ਪ੍ਰਸ਼ਾਦ ਛਕਾ ਦਿਓ ਜੀ, ਅਸੀਂ ਸਾਨੂੰ ਬ੍ਰਹਮ ਗਿਆਨ ਹੋਜੂ, ਇਹ ਆਦਤਾਂ ਨੇ ਨਾ ਨਹੀਂ ਜਾਂਦੀਆਂ ਸਾਡੇ ਲੋਕਾਂ ਦੀਆਂ। ਸੋ ਜੇ ਕਿਸੇ ਨੇ ਕਿਹਾ ਕਹਿੰਦਾ ਬਿਲਕੁਲ ਨਹੀਂ ਭਾਈ ਅਸੀਂ ਇਹੋ ਜਿਹਾ ਕੰਮ ਨਹੀਂ ਕਰਨਾ, ਵੀ ਆਪ ਲੰਗਰ ਛਕਦੇ ਹਾਂ, ਛੱਡ ਤਾਂ ਹੁਣ ਵੀ ਸਾਧ ਇਵੇਂ ਹੀ ਕਰਦੇ ਬਹੁਤੇ ਚਿੱਟੇ ਚੋਲਿਆਂ ਵਾਲੇ ਡੇਰਿਆਂ ਵਿੱਚ ਛੱਡ ਦਿੰਦੇ ਨੇ, ਝੱਟ ਛਕ ਲਓ ਛਕ ਲਓ ਜੀ। ਸੋ ਬਾਬਾ ਜੀ ਸੀਤ ਪ੍ਰਸ਼ਾਦ ਦੇ ਦਿਓ ਸਾਨੂੰ, ਕੜਾ ਪ੍ਰਸ਼ਾਦ ਨਹੀਂ ਚੰਗਾ ਲੱਗਦਾ, ਭੋਗ ਲੱਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਨਹੀਂ ਉਨੀ ਸ਼ਰਧਾ ਨਾਲ ਛਕਿਆ ਜਾਂਦਾ। ਤੋ ਉਸ ਵੇਲੇ ਸੀਤ ਪ੍ਰਸ਼ਾਦ ਨਾ ਕਾਹੂ ਦਿਓ, ਪਰ ਗੁਰਮਰਿਆਦਾ ਵਿੱਚ ਰਹੇ ਨੇ, ਕਹਿੰਦੇ ਕਿਸੇ ਨੂੰ ਆਪਣਾ ਛੱਡ ਕੇ ਛਕਦਿਆਂ ਹੋਇਆਂ ਭੋਜਨ ਕਿਸੇ ਨੂੰ ਨਹੀਂ ਦਿੱਤਾ, ਆਪਣਾ ਭਾਂਡਾ ਪੂਰਾ ਐਨ ਮਾਂਝ ਕੇ ਰੱਖ ਦਿੰਦੇ ਸੀ, ਛੱਡਦੇ ਹੀ ਨਹੀਂ ਸੀ ਜੂਠਾ।
1: ਜਤੀ ਸਤੀ ਗਿਆਨੀ ਦਿੜ੍ਹ ਥੀਆ,
0: ਜਤੀ ਸਤੀ ਆਪ, ਫਿਰ ਆਪਣਾ ਜੀਵਨ ਵੀ ਪੂਰਾ ਸਾਂਭਿਆ ਹੈ, ਇਹਨੇ ਵੀ ਖਾ ਖਾ ਕੇ ਸਰੀਰ ਨੂੰ ਸਾਨ ਵਰਗਾ ਕਰ ਲਓ, ਫਿਰ ਵਿਕਾਰਾਂ ਨੇ ਢਾਉਣਾ ਹੀ ਹਨ। ਜਤੀ ਸਤੀ ਗਿਆਨੀ ਦਿੜ੍ਹ ਕੀ, ਜਤੀ ਸਤੀ ਆਪਣੇ ਆਪ ਨੂੰ ਭਗਤੀ ਦੀ ਕਮਾਈ ਕੀਤੀ, ਗਿਆਨ ਜਿਹੜਾ ਬ੍ਰਹਮ ਗਿਆਨ ਉਹਨੂੰ ਪ੍ਰਪੱਖ ਕੀਤਾ ਵੀ ਸੱਚੇ ਪਾਤਸ਼ਾਹ ਤੇਰਾ ਮਿਲਾਪ ਹੋ ਜਾਵੇ, ਇਹ ਤਾਂ ਹੀ ਮਾਨਸ ਜਨਮ ਸਫਲਾ ਹੈ।
1: ਪੜ੍ਹੈ ਪੜ੍ਹਾਵੈ ਗੁਰ ਕੀ ਬਾਣੀ,
0: ਇਹ ਕੰਮ ਆਪ ਕੀ ਕਰਦੇ ਸੀ ਇਹ ਮਹਾਤਮਾ, ਇਹਨਾਂ ਦੇ ਜਿੰਨੇ ਚੇਲੇ ਸੀ ਉਹ ਵੀ ਜਿੰਨੇ ਪ੍ਰਚਾਰਕ ਸੀ, ਪੜ੍ਹਦੇ ਸੀ ਬਾਣੀ ਗੁਰੂ ਕੀ ਬਾਣੀ, ਗੁਰਬਾਣੀ ਤੁਰਕੀ ਬਾਣੀ ਪੜ੍ਹਦੇ ਸੀ ਵੱਧ ਤੋਂ ਵੱਧ, ਨਿਤਨੇਮ ਤੋਂ ਇਲਾਵਾ ਵੀ, ਅਤੇ ਪੜ੍ਹਾਉਂਦੇ ਵੀ ਉਹੀ ਬਾਣੀ ਸੀ ਸੰਥਿਆ ਕਰਾ ਕੇ ਵੀ ਭਾਈ ਬਾਣੀ ਪੜ੍ਹੋ, ਇਸ ਵਾਸਤੇ ਆਏ ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗਾ ਨ ਲਾਲਚ ਬਿਰਥਾ ਜਨਮ ਪ੍ਰਾਣੀ,
1: ਰੀਤ ਰੱਖਿਆ ਸਭ ਸਿੱਖਣ ਸਾਨੀ,
0: ਅਤੇ ਸਾਰੀ ਸਿੱਖਾਂ ਦੇ ਨਾਲ ਸਿੱਖੀ ਦੇ ਨਾਲ ਸਿੱਖਾਂ ਦੇ ਸਿਧਾਂਤਾਂ ਵਾਲੀ ਸਿੱਖੀ ਦੇ ਸਿਧਾਂਤਾਂ ਨਾਲ ਮਿਲੀ ਹੋਈ ਸਾਰੀ ਮਰਿਆਦਾ ਆਪਣੇ ਉੱਥੇ ਡੇਰੇ ਵਿੱਚ ਰੱਖਦੇ ਸਨ।
1: ਗੁਰੂ ਗ੍ਰੰਥ ਸਾਹਿਬ ਇੱਕ ਇਸ਼ਟ,
0: ਇੱਕ ਆਪਣੇ ਇਸ਼ਟ ਆਪਣੇ ਗੁਰੂ ਦੇਵ ਆਪਣੇ ਪਿਆਰੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸਨ।
1: ਮਨ ਔਰ ਸਭੀ ਅਨਿਸ਼ਟ,
0: ਮਹਾਰਾਜ ਜੀ ਤੇ ਪ੍ਰਪੱਕ ਨਿਸ਼ਚਾ ਭਰੋਸਾ, ਹੋਰ ਸਭ ਨੂੰ ਨਹੀਂ ਮੰਨਦੇ ਸੀ ਇਸ਼ਟ ਆਪਣਾ, ਹੋਰ ਸਭ ਦਾ ਤਿਆਗ ਕੀਤਾ ਹੋਇਆ ਸੀ। ਸੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ ਸਨ, ਨਹੀਂ ਕਿਸੇ ਦੇ ਲੜ ਲਾਉਂਦੇ ਸੀ।
1: ਯਦਪ ਚੇਲੇ ਅਨੇਕਾਂ ਲਾਇਕ,
0: ਭਾਵੇਂ ਕਿ ਇਹਨਾਂ ਸਾਧੂਆਂ ਦੇ ਚੇਲੇ ਜਿੰਨੇ ਬਣਾਏ ਸੀ ਨਾ ਇਹਨਾਂ ਨੇ ਪ੍ਰਚਾਰ ਵਾਸਤੇ ਅੱਡੋ ਅੱਡ ਇਲਾਕਿਆਂ 'ਚ ਭੇਜੇ, ਪੂਰੇ ਤਿਆਰ ਬਰਤਿਆਰ ਕਰਕੇ ਚੰਡ ਕੇ, ਭਾਵੇਂ ਲਾਇਕ ਗੱਦੀ ਦੇ ਇਹਨਾਂ ਦੇ ਵਾਰਸ ਬਹੁਤ ਸਨ, ਉਹਨਾਂ ਵਿੱਚੋਂ ਕਈ ਸਨ।
1: ਥੇ ਤਿਸਕੇ ਸਮਰੂਪ ਮਲਾਇਕ,
0: ਦੇਵਤਿਆਂ ਦਾ ਰੂਪ ਸੀ ਸਾਰੇ, ਕਹਿੰਦੇ ਕਵੀ ਮਲਾਇਕ ਹੁੰਦੇ ਆ ਕੋਮਲ ਹਿਰਦਿਆਂ ਵਾਲੇ ਦੇਵਤੇ ਸਰੂਪ, ਜਿਨ੍ਹਾਂ ਨੇ ਅੰਦਰੋਂ ਬਾਹਰੋਂ ਸਵਾਰ ਲਿਆ ਹੋਵੇ, ਆਪਣਾ ਆਪ ਨਿਰਮਲ ਹੋ ਗਿਆ ਹੋਵੇ, ਉਹ ਦੇਵਤਾ ਪੁਰਸ਼ ਹੁੰਦਾ। ਯਦ ਭਾਵੇਂ ਚੇਲੇ ਤਿਸ ਕੇ ਸਮ ਰੂਪ ਮਿਲਾਏ, ਦੇਵਤਿਆਂ ਵਰਗੇ ਕਈ ਚੇਲੇ ਸਨ ਪ੍ਰਚਾਰਕ,
1: ਪਹਿਲਖ ਸੰਤ ਸਿੰਘ ਕੋ ਨੀਕੇ,
0: ਪਰ ਫਿਰ ਵੀ ਇਹਨਾਂ ਨੇ ਸਾਰਿਆਂ ਨੂੰ ਪਰਖ ਕੇ, ਸਾਰਿਆਂ ਦੇ ਵਿੱਚੋਂ ਟੁਣਕਾਰ ਕੇ ਨਾ, ਜਿਹੜਾ ਸਭ ਤੋਂ ਚੜ੍ਹਦੀ ਕਲਾ ਵਾਲਾ ਸੀ ਉਹਦਾ ਨਾਮ ਸੀ ਸੰਤ ਸਿੰਘ ਅੰਮ੍ਰਿਤਧਾਰੀ, ਅਤੇ ਉਹ ਸੰਤ ਸਿੰਘ ਨੂੰ ਪੂਰਾ ਚੜ੍ਹਦੀ ਕਲਾ ਵਾਲਾ ਯੋਗ ਜਾਣ ਕੇ, ਸਭ ਤੋਂ ਸ਼੍ਰੋਮਣੀ ਜਾਣ ਕੇ
1: ਆਪਣੀ ਠਹਿਰੇ ਥੱਪ ਕੇ ਠੀਕ ਹੈ,
0: ਠੀਕ ਆਪਣੀ ਥਾਂ 'ਤੇ ਇਹਨਾਂ ਨੇ ਉਹਨੂੰ ਥਾਪ ਦਿੱਤਾ ਵੀ ਸਾਨੂੰ ਇਹ ਬਿਲਕੁਲ 101% ਇਹ ਠੀਕ ਸਾਡੇ ਵਾਸਤੇ, ਸ਼੍ਰੋਮਣੀ ਹੈ ਉਹਨੂੰ ਆਪਣੀ ਜ਼ਿੰਮੇਵਾਰੀ ਦੇ ਕੇ ਇਹ ਡੇਰੇ ਦੀ, ਸਥਾਨ ਦੀ, ਗੱਡੀ ਪਿੰਡ ਦੀ, ਗੰਡੀ ਪਿੰਡ ਵਾਲੇ ਦੀ।
1: ਭਾਦੋਂ 1936
0: ਇਹ ਮਹਾਂਪੁਰਸ਼ ਬਾਬਾ ਹੀਰਾ ਦਾਸ ਜੀ, ਸੋ ਭਾਦਰੋਂ ਦੇ ਵਿੱਚ, ਭਾਦਰੋਂ ਦੇ ਮਹੀਨੇ ਸੰਮਤ 1936 ਵਿੱਚ, ਭਾਵ 1879 ਈਸਵੀ ਨੂੰ
1: ਮਿਲਿਓ ਜੋਤੀ ਜੋਤ ਅਲਵਤੀ,
0: ਇਹਨਾਂ ਦੀ ਫਿਰ ਜੋਤ ਜਿਹੜੀ ਸੀ ਆਤਮਾ ਉਹ ਪਰਮਾਤਮਾ ਵਿੱਚ ਇੱਕ ਮਿਕ ਹੋ ਗਈ, ਜੋਤ ਜੋਤੀ ਪਰਮਾਤਮਾ ਵਿੱਚ ਜੋਤ ਸਮਾ ਗਈ, ਆਪ ਹੀ ਫਤਿਹ ਬੁਲਾ ਗਏ, ਸਰੀਰ ਛੱਡ ਗਏ।
1: ਸੰਤ ਸਿੰਘ ਅਬ ਆਹੇ ਮਹੰਤ,
0: ਹੁਣ ਕਹਿੰਦੇ ਮੇਰੇ ਵੇਲੇ 1880 ਤੋਂ 1890 ਤੱਕ ਇਹਨਾਂ ਇਤਿਹਾਸ ਲਿਖਿਆ ਹੈ ਗ੍ਰੰਥ ਜਿਹੜਾ ਆਪਾਂ ਕਥਾ ਕਰ ਰਹੇ ਹਾਂ, ਅਤੇ 79 ਵਿੱਚ ਇਹ ਮਹਾਂਪੁਰਸ਼ ਪੂਰੇ ਹੋ ਗਏ ਅਤੇ ਸੰਤ ਸਿੰਘ ਨੂੰ ਥਾਪ ਗਏ ਸੀ, ਇਹਨਾਂ ਫਿਰ ਦਰਸ਼ਨ ਕੀਤੇ ਆ ਨਾ ਇਹਨਾਂ ਦੇ, ਯਾਨੀ ਗਿਆਨ ਸਿੰਘ ਜੀ ਨੇ। ਹੁਣ ਕਹਿੰਦੇ ਇਸ ਕਰਕੇ ਸਾਧ ਸੰਗਤ ਜੀ ਵੀ ਜੋ ਸੰਤ ਸਿੰਘ ਆ ਨਾ ਉਹ ਮਹਾਂਪੁਰਸ਼ ਬੜਾ ਚੜ੍ਹਦੀ ਕਲਾ ਵਾਲਾ ਹੈ, ਜੋ
1: ਰਹਿ ਗੰਡੀ ਪਿੰਡ ਸੁਤੰਤਰ,
0: ਉਹ ਸੁਤੰਤਰ ਆਜ਼ਾਦ ਗੰਡੀ ਪਿੰਡ ਵਾਲਾ ਜੋ ਡੇਰਾ ਪ੍ਰਮੁੱਖ ਇਹਨਾਂ ਉਦਾਸੀ ਸੰਤਾਂ ਦਾ, ਉੱਥੇ ਰਹਿੰਦਾ ਹੈ, ਸੰਭਾਲ ਕਰਦਾ ਹੈ।
1: ਸਿੰਘ ਬਸੰਤ ਰਹਿ ਧਾਲੀਵਾਲ,
0: ਦੂਜਾ ਜਿਹੜਾ ਪ੍ਰਚਾਰਕ ਸੀਗਾ ਮਹਾਂਪੁਰਸ਼ ਬਣਿਆ ਇਹਨਾਂ ਦੀ ਸੰਗਤ ਕਰਕੇ ਬਾਬਾ ਹੀਰਾ ਦਾਸ ਜੀ, ਬਸੰਤ ਸਿੰਘ, ਉਹ ਧਾਲੀਵਾਲ ਰਹਿੰਦਾ ਹੈ।
1: ਦਲ ਸਿੰਘ ਰਹਿ ਕੋਟ ਸਿਆਲ,
0: ਅਤੇ ਸਿਆਲਕੋਟ ਬਾਬਾ ਦਲ ਸਿੰਘ ਰਹਿੰਦਾ, ਜਿਹੜੇ ਇਹਨਾਂ ਨੇ ਪ੍ਰਚਾਰਕ ਥਾਪੇ ਸੀ ਤਿਆਰ ਬਰਤਿਆਰ, ਜਿਹਨਾਂ ਅੱਗੇ ਬਹੁਤ ਲਗਨਾਂ ਸਿੱਖੀ ਦੀਆਂ ਪੈਦਾ ਕੀਤੀਆਂ ਫੁੱਟੀਆਂ, ਜਿਨ੍ਹਾਂ ਤੋਂ
1: ਮੱਖਣ ਪਿੰਡੀ ਮੈਂ ਸਿੰਘ ਆਲਾ,
0: ਤੇ ਆਲਾ ਸਿੰਘ ਜਿਹੜਾ ਮੱਖਣ ਪਿੰਡੀ ਵਿੱਚ ਰਹਿ ਕੇ ਉਹ ਪ੍ਰਚਾਰ ਕਰਦਾ ਹੈ।
1: ਦੀਪ ਸਿੰਘ ਕੋਹਾਲੀ ਚਾਲਾ,
0: ਤੇ ਸਰਦਾਰ ਦੀਪ ਸਿੰਘ ਉਹ ਕੋਹਾਲੀ ਕੋਲ ਰਹਿੰਦਾ, ਚਾਲਾ ਉੱਥੇ ਚਲਿਆ ਗਿਆ ਕੋਹਾਲੀ, ਸੋ ਇੱਧਰ ਰੋਪੜ ਵੱਲ।
1: ਸਨਮੁਖ ਸਿੰਘ ਅੰਮ੍ਰਿਤਸਰ ਰਹਿ,
0: ਦੂਜਾ ਭਾਈ ਸਨਮੁਖ ਸਿੰਘ ਇੱਕ ਜਿਹੜਾ ਪ੍ਰਚਾਰਕ ਸੀ ਚੇਲਾ ਇਹਨਾਂ ਦਾ ਸਾਧੂ, ਉਹ ਸ੍ਰੀ ਅੰਮ੍ਰਿਤਸਰ ਗੁਰੂ ਕੀ ਨਗਰੀ ਵਿੱਚ ਰਹਿਣ ਲੱਗ ਪਿਆ।
1: ਇਤਿਹਾਦਕ ਬਹੁਤ ਠੋਰੇ ਮੈਂ,
0: ਇਤਿਹਾਦਕ ਬਹੁਤ ਥਾਵਾਂ ਥਾਵਾਂ 'ਤੇ ਇਹਨਾਂ ਦੇ ਡੇਰੇ ਤੋਂ ਫਿਰ ਆਉਂ, ਚੇਲੇ ਜਿਹੜੇ ਸੀ ਵਿਦਿਆ ਹੋ ਕੇ,
1: ਚੇਲੇ ਪਰ ਚੇਲੇ ਗੁਰ ਭਾਈ,
0: ਚੇਲੇ ਤੋਂ ਅੱਗੇ ਚੇਲੇ ਪੈਦਾ ਹੋਏ, ਗੁਰ ਭਾਈ ਅੱਗੇ ਇਹਨਾਂ ਨੇ ਪੈਦਾ ਕੀਤੇ ਵਿਦਵਾਨ।
1: ਸੰਤ ਸਿੰਘ ਕਿਆ ਹੈ ਬਹੁਤ ਠਾਈ,
0: ਉਹ ਸੰਤ ਸਿੰਘ ਦੇ ਬਹੁਤ ਥਾਵਾਂ 'ਤੇ ਨੇ ਚੇਲੇ, ਉਹਨਾਂ ਦੇ ਵਿਦਿਆਰਥੀ ਸਟੂਡੈਂਟ ਗੁਰਮਤ ਵਿੱਦਿਆ ਜੋ ਪੜ੍ਹੇ ਹੋਏ ਨੇ, ਇਹ ਸੰਤ ਸਾਰੇ ਹਾਂ ਮੰਨਦੇ ਸੰਤ ਸਿੰਘ ਨੂੰ, ਆ ਤੁਰਾ ਆਪਣਾ ਉਹਨੂੰ ਰੱਖਿਆ, ਅਤੇ ਉੱਥੋਂ ਬਲ ਲੈ ਕੇ ਇਹ ਸਾਰਾ ਪ੍ਰਚਾਰ ਇਹਨਾਂ ਨੇ ਪੰਜਾਬ ਵਿੱਚ ਕੀਤਾ ਹੈ। ਇਸ ਤਰ੍ਹਾਂ ਮਹਾਤਮਾ ਨੇ ਇਹ ਹੀਰਾ ਦਾਸੀਆਂ ਦੀ ਕਥਾ ਜਿਹੜੀ ਕਵੀ ਜੀ ਬਿਆਨ ਕਰ ਰਹੇ ਨੇ। ਸੋ ਉਸ ਵੇਲੇ ਜਦੋਂ ਗੁਲਾਬ ਦਾਸ ਗੁਰੂ ਬਣ ਬੈਠਾ ਸੀ, ਅਤੇ ਉਸ ਵੇਲੇ ਮਹਾਤਮਾ ਨੇ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਵੀ, ਅਸਲੀ ਸਾਧੂ ਸੰਤ ਵੀ ਸਨ ਜਿੱਥੇ ਹੋਰ ਸਨ ਮਹਾਂਪੁਰਸ਼ ਟਕਸਾਲ ਦੇ ਆਦਿਕ। ਸੋ ਇੱਥੇ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ।
1: ਸਨਮੁਖ ਸਿੰਘ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪ੍ਰੀ ਆ ਸ਼ਬਦ ਗਾਵਣੇ ਆਈ ਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋ ਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂ

ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ

ਬਿਲਾਵਲ ਮਹਲਾ ਪੰਜਵਾ ਤਾਤੀ ਵਾਵ ਨ ਲਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਲਗਿਆ ਨ ਪਹਾਈ ਸਤਿਗੁਰ ਪੂਰਾ ਪੇਟਿਆ ਜਨ ਬਨ ਬਨਾ।

ਭਵਤ ਸਦਾਤੇ ਕਮਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣਾ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ ਕਰੇ ਹੋ ਪਹੁਚਾ ਸਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹਲਾ ਪਹਿਲਾ

ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ।

ਪ੍ਰਸਾਦ ਗੰਧ ਬਿਨ ਸਹਿ ਸਤਵ ਗੰਧੇ ਵਿੱਚ ਚਲਤ ਮੋਹ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਵਿਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਹਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜੋ ਜੋ ਚਲਹਿ ਚੁਭੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ

ਏਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਾਜਹੁ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜ।

ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲੈ ਰਹਿਲ ਵਿਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਿਸ ਸਿਆਣਪ ਲੱਖ ਹੋਈ ਤੱਕ ਨ ਚੱਲਾ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਏ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮ ਇਸ ਦਾ ਪਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਸਤਾਣੂ ਗਾਵੇ ਕੋ ਦਾਤ ਜਣਾ ਨਿਸ਼ਾਨ ਗਾਵੇ ਕੋ ਗੁੜਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨਖੇਹ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਸਾਹਿਬ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਹੀ ਭਾਖੇ ਆ ਭਾਉ ਪਾਰ ਅੱਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀਆ ਜਿ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾੜੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁੜੀ ਹੈ ਮਨ ਰੱਖੀ ਹੈ ਭਾਵ ਦੁੱਖ ਪਰ ਹਸੁ ਕਰ ਲੈ ਜਾਏ ਗੁਰਮੁਖ ਨਾਦੁੰ ਗੁਰਮੁਖ ਵੇਦੁੰ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਭਾਵਾ ਬਿਨ ਪਾਣੀ ਕੇ ਨਹਾਈ ਕਰੇ ਜੇ ਤੀਸਰ ਟੋਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾਵਰ ਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦ ਨਾ ਆਵਈ ਤਾਂ ਬਾਤ ਨੂੰ ਪੁੱਛੈ ਕਿ ਕੀਟਾ ਆਉਂਦਾ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਇ ਨਾ ਸੁਜਾਈ ਜੇ ਤਿਸ ਗੁਣ ਕੋਇ ਕਰੇ ਸੁੜਿਆ ਸਿੱਧ ਪੀਰ ਸੁਰ ਨਾਥ ਸੁੜਿਆ ਧਰਤ ਤਬਲਿਆ ਆਕਾਸ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਿਨ ਸਕੈ ਕਾਲ ਨਾਨਕ ਭਗਤ ਅਸਤਾ ਵਿਗਾਸ ਸੁੜਿਆ ਦੁਖ ਪਾਪ ਕਾ ਨਾਸ ਸੁੜਿਆ ਇਸਤਰ ਬ੍ਰਹਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਭੇਦ ਨਾਨਕ ਭਗਤ ਅਸਤਾ ਵਿਗਾਸ ਸੁੜਿਆ ਦੁਖ ਪਾਪ ਕਾ ਨਾਸ ਸੁਣਿਆ ਏ ਸਤ ਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾ ਮਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤ ਅਸਤਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਐਸ ਗਾਹੁ ਨਾਨਕ ਭਗਤ ਅਸਤਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਦਉ ਮੰਨਾ ਸਗਲ ਭਵਨ ਕੀ ਸੁਧ ਦਉ ਮੰਨਾ ਮੋਹ ਚੋਟਾਂ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾਂ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ
मन्ना मार्ग ठाक न पाई, मन्ना पत्सुन प्रगट जाई, मन्ना मग न चला पंथ, मन्ना धर्म सिद्धि संबंध, ऐसा नाम निरंजन होई, जे को मन जाना मन कोई, मन्ना पावे है मुक्त द्वार, मन्ना परवार साधार, मन्ना तराय तारी गुरसिख, मन्ना नानक पावे है ना भिख, ऐसा नाम निरंजन होई, जे को मन जाने मन कोई, पंच परवान पंच प्रधान, पंचे पावे दुर्गह मान, पंचे सोहै दरा जान, पंचा का गुरे ध्यान, जी को कह कर विचार, करते का करड़ा ना ही समारू, तावल धर्म दया का पूत, संतोख ता प्रख्या जिन सूत, जी को बुझा हो वैश्चार, तबला उपर किता पार, धरती होर प्रै होर तिस्ते भारत लै कमजोर, जी जात रंगा के नाव सपना लिखिया, बड़ी कला वे हो लेखा लिख जाना, कोई लेखा लिखिया किता होए किता, तान सवाले हरूप कीती दात जाना, कौन कूत कीता पसाव एको कवाव, तिस्ते होए लख दरियाओ कुदरत कौन कहा विचार, वारिया न जावा एक बार, जो तुद पावै साई भलीकार, तू सदा सलामत निरंकार, असंख जप असंख भाव संख पूजा संख तप ताव संख ग्रंथ मुख वेद पाठ संख जोग मरह दास संख भगत गुण ज्ञान विचार, असंख सती असंख दातार, असंख सूर मोह पक्षार, संख मोहन लिवलाय तार, कुदरत कौन कहा विचारू, वारिया न जावा एक बारू, जो तुद पावै साई भलीकार, तू सदा सलामत निरंकारू, असंख मूर्ख अंध घोर, असंख चोर हराम कोर, संख अमर कर जाह जोर, असंख गड़बड़ हत्या कवाहे, संख पापी पाप कर जाहे, संख कूड़े अर कूड़े प्राहे, संख मलेश मल पाकाहे, संख निंदक सिर करह पार, नानक निज कहा विचार, वारिया न जावा एक बार, जो तुद पावे साई भलीकार, तू सदा सलामत निरंकारू, असंख नाव असंख थाव, अगम अगम संख लो संख हसर भार, होए अखरी नाम अखरी साला, अखरी ज्ञान गीत गुण गाह, अखरी लिखण बोलण बाण, अखरा सिर संजोग वखाण, जिन एह लिखे ते सरनाहि, जे परमाहि तिब ते पाहि, जेता कीता तेता नाओ, विनावे नाही को थाओ, कुदरत कवन कहा विचारू, वारिया न जावा एक बार, जो तुद पावे साई भलीकार, तू सदा सलामत निरंकार, भरिए हाथ पैर तन देह, पानी धोता उत्तर सोके, हे मोत पलीती कपड़ होए, दे सा बूण लिया ओह धोए, भरिए मत पापं कै संग, ओह तोपा नावै कर रंग, पुन्नी पापी आखण नाही, कर कर करना लिखला जाहो, आपे बीज आपे ही खाहो, नानक हुकम आवहो जावो, तीरथ तप दया ददान, जी को पावे तिलका मान, सुने अमन अमन कीता भाओ, अंतरगा तीर्थ मन लाओ, सब गुण तेरे मैं नाही, कोई गुण गुण कीते भगत न होए, स्वास सत बाणी बरबाओ, सत सुहाण सदा मन चाओ, कवन सो वेला वक्त कवन, कवन थित कवन वार, कवन सेर ती माह, कवन जित हुआ आकार, वेल न पाई पंडती, जे हुआ लेख पुराण, वक्त न पायो काती, अज लिखण ले कुराण, थित वार न जोगी जाना, रुत माहु न कोई, जा करता सिर टेको साजे, आपे जाना सोई, किप करे आखा किप साला, ही के वरण किप जाना, नानक आखण सब को आखा, एक दुख सियाणा, वड्डा साहे वड्डी नाई, कीता जा का होवै, नानक जी को आपो जाना, अगा गया न सो है, पाताला पाताल लख, आगासा आगास ओढ़क ओढ़क भाल थके, वेद कहन कवात, सह सौ अठारह कहन ते बासलू, एक धात लेखा होए, त लिखिया लेखा हो विनाश, नानक वड्डा कि आपे जाना आप, सालाहि इति सुरत न पाईया, नदिया अतः वाह पवह, समुंद न जानिया है, समुंद साह सुल्तान, ग्रह सिति माल धन, कीड़ी तल न होम निजे, तिस मरहु न विसराय, अंत न सिपति कहण नंत, अंत न करण देण नंत, अंत न वेखण सुनण नंत, अंत न जापै क्या मन मंत, अंत न जापै कीता आकार, अंत न जापै पारा बार, अंत कारण कीती बिलाहि, ताकि अंत न पाए जाए, अंत न जाने कोई बहुता की है, बहुता वड्डा सा उच्चा था, उच्चे ऊपर उच्चा नाओ,

ਸਾਥ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕੀਤੇ ਮੰਗਾ ਹੈ ਜੋ ਉਪਾਰ ਕੀਤੇ ਅਗਲਤ ਨਹੀਂ ਵਿਚਾਰ ਕੀਤੇ ਖਪ ਟੁੱਟਾ ਹੈ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੀ ਕੀਤੇ ਅਦੁੱਖ ਭੋਗ ਸਦ ਮਾਰ ਇਹ ਪੇ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖਣ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੀਤੀ ਮੁਹਕਾਏ ਆਪੇ ਜਾਣੇ ਆਪੇ ਦੀ ਆਖਿਆ ਹੰਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵਹਿ ਮੁੱਲਾ ਜਾਹੀ ਮੁੱਲ ਭਾਵ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤਲ ਮੁੱਲ ਪਰਵਾਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫੁਰਮਾਣ ਮੁੱਲ ਅਮਲੇ ਆਖੈ ਨਾ ਜਾਏ ਆਖਾ ਕਰਹਿ ਲਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰਬ ਖਿਆਣੇ ਆਖੈ ਬਰਮੇ ਆਖੈ ਇੰਦੋ।

ਗਾਵ ਰਾਜਾ ਧਰਮ ਦਵਾਰੀ ਗਾਵ ਚੇਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਵਰ ਬ੍ਰਹਮਾ ਦੇਵੀ ਸੋਹਣ ਸਦਸ ਵਾਰੀ ਗਾਵੇ ਦਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣ ਸੁਰਗਾ ਮਚ ਪਿਆਲੇ ਗਾਵਨ ਰਤਨ ਉਪਾਇ ਤੇਰੇ ਅੜਸਰ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਕਾਣੀ ਚਿਆਰੇ ਗਾਵਹਿ ਕਾਂਡ ਮੰਡਲ ਪਰ ਭੰਡਾ ਕਰ ਕਰ ਕੇ ਧਾਰੇ ਸਹੀ ਤੁਨੋ ਗਾਵਹਿ ਜੋਤ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾ ਨ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਪਤੀ ਵਡਿਆਈ ਜੋਤ ਸੁਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਟ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗ ਜੀਤ ਆਦੇਸ ਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਹਿ ਦਿਸਦ ਅਬਰਾ ਸਾਧ ਸੰਜੋਗ ਵਜੋਗ ਕਾਰ ਚਲਾ ਵਹਿ ਲੇਖੇ ਆ ਵਹਿ ਭਾਗ ਆਦੇਸ ਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਹੋ ਵੇਖੈ ਉਹਨਾਂ ਨਦਨ ਆਵੈ ਬਹੁਤਾ ਇਹੋ ਵਿਡਾਣ ਆਦੇਸ ਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਆਸਨ ਲੋਏ ਲੋਏ ਭੰਡਾਰੂ ਜੋ ਕਿ ਛਪਾਇਆ ਸੋਇ ਕਵਾਰ ਕਰ ਕਰ ਵਿਖੈ ਸਿਰਜਣਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ ਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਕਿਹੜਾ ਆਖੀ ਐਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਵਰਨਾ ਜੋਰ ਜੋਰ ਨਾ ਰਾਜਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਨੀ ਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇ ਖਾਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪਰਿਵਾਰ ਨਦੀ ਕਰਨ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪਾ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੀਤੇ ਪਾਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਹੈ ਕੀਤੇ ਭਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦੋ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤਮ ਰਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕਰਨ ਮਹਿ ਗਿਆਨ ਪ੍ਰਚਾਰਨ ਤਿਥਾ ਨਾਦ ਮਨੋਦ ਕੋਡ ਆਨੰਦ ਸਰਵਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਦਉ ਤਿੱਥੈ ਘੜੀਆ ਸੁਰਸਦਾਂ ਕੀ ਸੁਧ ਦਉ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰਤ ਮੈਂ ਹਰਾਮ ਰਹਿਆ ਭਾਰਪੂਰ ਹੈ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਤਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸੈ ਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰਹਿ ਅਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰੂ ਕਰ ਕਰ ਵੇਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਥਾ ਤਾਂ ਅੰਤ ਨਾ ਅੰਤ ਹੈ

ਅਰਹਨ ਮਤਵੇ ਦਾ ਥਿਆਰ ਭਾਉ ਖੱਲਾ ਗਨ ਤਪਤਾਓ ਭਾਂਡਾ ਭਾਉ ਮ੍ਰਿਤ ਤਿਤਾਲ ਘੜੀਆ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੋ ਦਿਵਸਰਾ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ, ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਿਹਨ ਜਿਹ ਰੂਪ ਰੰਗ ਅਰੇਕ ਭੇਕੋ ਕਹਿਣ ਸਿਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਕਹਿ ਜਾਇ, ਕੋਟ ਇੰਦਰ ਇੰਦਰਾਨ ਸਾਹਿ ਸਾਹਣ ਗਣਿ ਜਾਇ, ਤ੍ਰਿਭਉਣ ਹੇਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤੋ, ਤਵ ਸਰਬ ਨਾਮ ਕਥਾ ਕਮ ਨਉ, ਕਰਮ ਨਾਮ ਵਰਣ ਸਮਤੈ। ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਏਕਾ, ਨਮਸਤੰਗ ਅਨੇਕਾ, ਨਮਸਤੰਗ ਭੂਤੇ, ਨਮਸਤੰਗ ਦੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਰਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰ ਤ੍ਰਿਭਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਨਮੇ, ਨਮਸਤੰਗ ਜਰਾਸੇ, ਨਮਸਤੰਗ ਨਿਰਾਸੇ, ਨਮਸਤੰਗ ਜਾਤੀ, ਨਮਸਤੰਗ ਪਾਤੀ, ਨਮਸਤੰਗ ਮਦਭੇ, ਨਮਸਤੇ ਦੇ ਸਿੰਘ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮ ਸਰਬ ਭੂਪੇ, ਨਮ ਸਰਬ ਖਾਪੇ, ਨਮ ਸਰਬ ਥਾਪੇ, ਨਮ ਸਰਬ ਕਾਲੇ, ਨਮ ਸਰਬ ਪਾਲੇ, ਨਮਸਤਸ ਦੇ ਵੈ, ਨਮਸਤੰਗ ਭੇ ਵੈ, ਨਮਸਤੰਗ ਜਨਮੇ, ਨਮਸਤੰਗ ਸੋਬਨਮੇ, ਨਮੋ ਸਰਬ ਗੌਨੇ, ਨਮ ਸਰਬ ਭੌਨੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਵਰਣੇ, ਨਮਸਤੰਗ ਜਰਾਂਗ, ਨਮਸਤੰਗ ਕਰਤਾਰੰਗ, ਨਮੋ ਸਰਬ ਧੰਦੇ, ਨਮੋ ਸੁਤ ਬੰਦੇ, ਨਮਸਤੰਗ ਨਿਰਸਾਖੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮ ਸਰਬ ਪੋਖੰ, ਨਮੋ ਸਰਬ ਕਰਤਾ, ਨਮ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮ ਸਰਬ ਦਿਆਲੇ, ਨਮ ਸਰਬ ਪਾਲੇ, ਚਾਚਰੀ ਛੰਦ ਤੁਆ ਪ੍ਰਸਾਦ, ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੇਖਿਆ, ਨਾਮ ਹੈ ਕਾਮ ਹੈ ਤ ਕਾਮ ਹੈ, ਨਾਮ ਹੈ ਕਾਮ ਹੈ ਤੇ ਹੈ ਭੇ ਹੈ, ਜੀਤ ਹੈ ਪੀਤਾ, ਤ੍ਰਿਮਾਨ ਹੈ ਨਿਧਾਨ ਹੈ, ਤ੍ਰਿਭਗ ਤ੍ਰਿਵਰਗ ਹੈ, ਸਰਗ ਹੈ ਨੀਲ ਹੈ, ਨਾਦ ਹੈ ਜੇ ਹੈ, ਜਾਤ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ, ਅਗੰਜ ਹੈ ਭੰਜ ਹੈ ਝੂਜਿਆ ਝਾਂਜਿਆ, ਮੀਕਾ ਪੀਕਾ ਧੰਦ ਹੈ ਬੰਦ ਹੈ, ਨਿਰਬੂਜ ਹੈ ਸੂਜ ਹੈ, ਅਕਾਲ ਹੈ ਜਾਲ ਹੈ, ਲਾਹ ਹੈ ਜਾਹ ਹੈ, ਅਨੰਤ ਹੈ ਮਹੰਤ ਹੈ, ਅਲੀਕ ਹੈ ਨਸਲੀਕ ਹੈ, ਨਿਰਲਭ ਹੈ ਸਮ ਹੈ, ਗਮ ਹੈ ਜਮ ਹੈ, ਭੂਤ ਹੈ ਸੂਤ ਹੈ, ਅਲੋਕ ਹੈ ਸੁਖ ਹੈ, ਕਰਮ ਹੈ ਭਰਮ ਹੈ, ਅਜੀਤ ਹੈ ਪੀਤ ਹੈ, ਬਾਹ ਹੈ ਗਾਹ ਹੈ, ਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ, ਭੁਜੰਗ ਪ੍ਰਿਆ ਛੰਦ, ਨਮੋ ਸਰਬ ਮਾਨੇ ਸਮਸਤਿ ਨਿਧਾਨੇ, ਨਮੋ ਦੇਵ ਦੇਵੇ ਭੇਖੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥ ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸੂਪੇ, ਭੁਭੰਗੀ ਪਰਮਾਤੇ ਸਮਸਤੀ ਵਿਭੂਤੇ, ਕਲੰਕ ਅੰਗ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ, ਨਮ ਲੋਕ ਮਾਤਾ, ਭੇਖੀਏ ਭਰਮੀ ਭੋਗੀਏ ਭੁਗਤੇ, ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਛਨਾਨੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਚਦਾਨੰਦ ਸਰਬੰਗ ਪ੍ਰਣਾਸੀ, ਅਨੂਪੇ ਅਰੂਪੇ ਸਮਸਤ ਨਿਵਾਸੀ।
ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਅਦ ਉਰਦ ਅਰਦੰਗ ਅਗੰਗ ਉਗਰਤਾ ਪਰਮ ਪਰਮ ਪਰਮੇਸ਼ਵਰ ਪੁਰਸ਼ ਪਾਲੰਗ ਸਦਾ ਸਰਬਦਾ ਸਰਦਾਤਾ ਦਯਾਲੰਗ ਛੇਦੀ ਭੇਦੀ ਨਾਮ ਕਾਮ ਸਵਸ ਉਪਰਾਧੀ ਸਮਸਤਾਮ ਤੇਰਾ ਜੋਰ ਚਾਤਰੀ ਛੰਦ ਹੈ ਚਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੀਸਾ ਇੰਗ ਭਜੰਗ ਪ੍ਰਿਆ ਛੰਦ ਅਗਾ ਦੇ ਬਾਧੇ ਆਨੰਦੀ ਸਰੂਪੇ ਨੋ ਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਬਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿ ਭੰਗੇ ਅਨੰਗੇ ਨਮੋ ਜੀਵ ਜੀਵੰਗ ਨਮ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸੀਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਦਾ ਰਿੱਧ ਸਿੱਧੰਗ ਨਿਵਾਸੀ ਚਰਪਟ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਬਾਣੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਪਾਰੂ ਸਰਬ ਮਨ ਮਨ ਦੇਵ ਭੇਵ ਆਦ ਉਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲੂ ਜਤਰ ਤਤਰ ਬਰਾਜੀ ਅਵਧੂਤ ਰੂਪ ਰਸਾਲ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨਰੇਖ ਆਦ ਪੁਰਖ ਅਧਾਰ ਮੂਰਤ ਅਜੋਨ ਆਦ ਸੇਖ ਦੇ ਸੌਰਨ ਭੇਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾਓ ਜਤਰ ਤਤਰ ਦਿਸਾ ਵਿਸਾਓ ਹੋਇ ਫੈਲਿਓ ਅਨਰਾਗੋ ਨਾਮ ਕਾਮ ਬਿਹੀਨ ਪੇਖਤ ਧਾਮੁ ਨਹਿ ਜਾਇ ਸਰਬ ਮਾਨ ਸਰਬੱਤਰ ਮਾਨ ਸਦੈ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਰਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਿਹ ਬੇਦ ਔਰ ਕੁਤੇਬ ਰੂਪ ਰੰਗ ਨ ਜਾਤ ਪਾਸੋ ਜਾਣੇ ਕਹਿ ਜੇ ਤਾਤ ਮਾਤਮਾ ਜਾਤ ਜਾਕਰ ਜਨਮ ਵਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ ਚਾਪਦੈ ਕੀ ਬਿਖੈ ਜਗ ਜਾਪੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪ ਸਭਹਿ ਜੀ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਵਰ ਚਿਉਸ ਜਿਮ ਪਫ ਗਰਨ ਭੰਜਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੁਭਰਮ ਰਥ ਭੂਤ ਲੱਖ ਭੇਸੈ ਅੰਗ ਰਾਗ ਨਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨ ਸਤੇਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਸੂਤ ਅੰਗਹੀਨ ਭਗਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਕ ਸਰਬ ਸਾਸਨ ਜਾਣੀ ਜੇ ਰੂਪ ਰੰਗ ਅਰੇਖ ਪਰਨਮ ਬੇਦ ਪੁਰਾਣ ਜਾ ਕਹਿ ਨੇਤ ਭਾਗ ਨੇਤੋ ਕੋਟ ਸਿਮਰਤ ਪ੍ਰਾਣ ਸਾਸਰ ਨਾ ਆਵਈ ਬਹੁ ਚਿੱਤੈ ਮਦ ਭਾਰ ਛੰਦ ਤੁਐ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਪਨ ਅੰਗਨ ਭਹ ਪ੍ਰਕਾਸ਼ ਨਿਸਤਿਰ ਨਾਸ ਆਦਿਨ ਬਾਹੁ ਸਾਹੁਨ ਸਾਹੁ ਰਾਜਨ ਰਾਜ ਭਾਨ ਭਾਨ ਦੇਵਨ ਦੇ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਗ ਕਰੰਕ ਕਾਲਨ ਕਾਲ ਅਨ ਭੂਤ ਅੰਗ ਆਭਾ ਭੰਗ ਗਤ ਮਿਤ ਪਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨੇ ਭੈਣੇ ਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਕਰਮ ਆਦ੍ਰਿਸਾ ਧਰਮ ਸਰਬਾ ਪ੍ਰਣਾਡਿਆ ਅੰਡਨ ਬਾਢਿਆ ਚਾਤਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਾਮੇ ਅਕਾਮੇ ਭੁਜੰਗ ਪ੍ਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਤਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਅਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਤੇ
के अछज देसा के अपिज पेसा के अगंज कर्मा के अपंज भरमा के अपिज लोका के अदत सोका के अपदूत भरणा के भूत करणा के राजम प्रमय के त्रमंग तु जाय के शोक भरणा के श्रभा भरणा के जगतन कृतियां के छत्रंग छत्रियां के ब्रह्मंग स्वरूप के अनपहनु पै के आद अदेवे के आप अपेवे के चतरंग बिहीना के एक अधीना के रोजी रजाकारी ही मारे हाका के पाक ब्याबे के ग्याबिल ग्याबे के अफल गुनाहे के साहन साहे के कारण कुनिंद है के रोजी दहंद है के राजक रहीम है के कर्मंग करीम है के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौण है के सर्वत्र पौण्य है के सर्वत्र दिशाए के सर्वत्र पेशा के सर्वत्र राजा के सर्वत्र साजा के सर्वत्र दीनाए के सर्वत्र लीनाए के सर्वत्र जाहो के सर्वत्र पाहो के सर्वत्र दिशा के सर्वत्र पेशाए के सर्वत्र काला के सर्वत्र पाला के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा के सर्वत्र राजा इनके सर्वत्र सुखा के सर्वत्र पुखा इनके सर्वत्र त्राण के सर्वत्र प्राण के सर्वत्र दिशा के सर्वत्र पेशा के सर्वत्र माने सदा एवं प्रधान के सर्वत्र जाप्या के सर्वत्र थाप्या के सर्वत्र पाने के सर्वत्र मान के सर्वत्र इंद्र के सर्वत्र चंद्र के सर्वंग कलीम के परम अफीम के आकल अलाम के साहिब कलाम के उसनर भजूंगा तमाम रजू हमेश सलाम सलीखत मदाम गानी मुरसकस्त गरीब प्रस्त बिलांदल मकान जिमिन जमाना तम जल तमाम रुजल नदान हरिफर अजीम रजा गिचकीन अनेकुल तरंग है भेद भंग जीजल नवाज गरीब खराज है निरुक्त स्वरूप है तिरमुकत विभूत है प्रभुगत प्रभ सुजुगत सुदा हसदैव स्वरूप है भेदी अनूप है समस्त उपराज सदा सब साज है समस्त सलाम है सदैव लुकाम बाद स्वरूप है गाद हनूप है ओ अंग आद रूप है ना स्वरूप है अनंगी अनामे त्रिपंगी त्रिकामे त्रिवर्ग त्रिबाधे अगंजे अगाधे सुभंग सुरभागे सुसरभ अनुरागे त्रिभुगत स्वरूप है छेज है छूत है के नरक प्रणास है प्रत्युल प्रवास है निरुक्त प्रभा है सदैव सदा है विभुगत स्वरूप है प्रजुगत अनुप है निरुक्त सदा है विभुगत प्रभा है अनुक्त स्वरूप है प्रजुगत अनुप है चाचरी छंद अभंग है नंग है भेख है लेख है भरम करम अनाद जुगाद जय है बह है भूत है तूत है नास है दस है तंद है बंद है अभगत है बैरक्त है अनास है प्रकाश है निचिंत है सुनिंत है अलिख है देख है लिख है भीखा ढाह है गाह है संभ है गम है नील है नाद है नित है सुनित है अजात है जाद है चरपट छंद प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणु सर्वंग त्राणु सर्वंग कर्म सर्वंग धर्म सर्वंग युक्ता सर्वंग मुक्ता शावल छंद प्रसाद नमो नरक नासे सदा प्रकाश अनंगं स्वरूपे अभंगं बेभूते परमात्म परमाते सदा सर्वसाथे अगाध स्वरूपे निर्बाध बेभूते अनंगी अनामे त्रिभंगी त्रिकामे निर्भंगी स्वरूपे सर्वंगी अनुपे न पोत्र न पुत्र न सत्र न मित्र न तात न मात न जात न पात न साक चरिक अमित अमिक सदैव प्रभ अजह अजाह भगवती छंद त प्रसाद के जाहर जहूर है के हाजर हजूर है हमेशा सलाम है समस्त कलाम है के साहिब दिमाग है के हुसन त्यागे के कामल करीम है के राज करीम है के रोजी देहंद है के रोजी देहंद है के राज करहिंद है करीम अल कमाल है के हुसन जमाल है गरीब अल खराज है गरीब अल नवाज है हरि पुल सकान है हरासल पकान है कलंक प्रणास है समस्तल निवास है अगंजल गनीम है रजाई कर रही मैं समस्तल जुबा है के साहब किरा है के नरक प्रणास है बहस्तल निवास है के सर्वल गवान है हमेस्तल रवान है तमामल तजीम है समस्तल अजीज है परंग परम इस है समस्तल अदीस है देशल लेख है मेसल पेख है जिमिल जमा है अमिकल अमा है
करी मल कमाले के ज्वर जमाले के अचलंग प्रकाशे के अब तो सुबासे के अजब स्वरूप है के मित बेभूत है के मित उपसा है के आत्म प्रभ है के अचलंग अनंग है के मित भंग है माधु भार छंद प्रसाद मन मन प्रणाम गुण गर्म दाम आर बर अगंज हर नर प्रपंज आन गन प्रणाम मन मन सलाम हर नर खंड बर नर मंड अनुपहुनास मन मन प्रकाश गुण गन प्रणाम जल थल मदाम अनछिज अंग असन भंग उपमा पार गातम तु दारू जल थल मंड दिस विस भंड जल थल महंत दिस विस बेअंत अनपहुनास त्रैत धर त्रास आदन बाहे कस दाह ओंकार आदु कथनी अनादु खाल खंड ख्याल गुरबर अकार कर कर प्रणाम चित चरनाम अनचज गात अजन बात अन झंझ गात अरनज बात अर टोट भंडार अंठट अपार अडीठ धर्म अत टीठ कर्म अनबरन अनंत दाता महंत हर बोल मना छंद तै प्रसाद करणाल है अरकाल है खलखंडन है महमंडन है जगतीश्वर है परमेश्वर है कल कारण है सर्व वारण है त्रित के धारण है जग के कारण है मन मान है जग जान है सर्वं पर है सर्वं कर है सर्व पास है सर्वनाश है करणा कर है विश्व पर है सर्वेश्वर है जगतीश्वर है ब्रह्मंडस है खलखंडस है पर ते पर करना कर है जप जप है थप थप है अकृता कृत है मृता मृता अमृता मृत है करना कृत है अकृता कृत है धरणी त्रित है अमतेश्वर है परमेश्वर है अकृता कृत है मृता मृत है अजबा कृत है मृता मृत है नर नायक है खलकायक है विश्वंबर है करुणालय है नृपनायक है सर्वपायक है पंजन है अर्गंजन है रिपतापन है जप जापन है अकलंकृत है सर्वकृत है कर्ता कर है हरता हर है परमात्मा है आत्म वास है जस के जस है भुजंग प्रया छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारी नमो तेज तेजे नमो बृंद बृंद नमो बीज बीजे नमो राज संग ताम संग सांत रूपे नमो परम तत्ंग तत्ंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो जुद जुदे नमो ज्ञान ज्ञाने नमो भोज भोजे नमो पान पाने

ਨਮਵਾਸਾ ਸੇਨੋ ਬਾਂਕ ਬੰਕੇ ਅਭੰਗੀ ਤ੍ਰਿਪੇ ਅਰੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਕਛਰੀ ਛੰਦ ਅਜਾਇ ਅਲੈ ਅਭੈ ਅਭੈ ਅਪੂ ਅਜੂ ਅਨਸ ਕਸ ਅਗੰਜ ਪੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਕਾਮ ਗਾਹ ਢਾਹ ਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਿਭੂਤੇ ਸਦਾ ਸਚਦਾਨੰਦ ਸਤੰਗ ਪ੍ਰਣਾਸੀ ਕਰਿਮਲ ਕਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰਿਮਲ ਰਹੀਮੇ ਚਤੁਰ ਚੱਕਰ ਵਰਤੇ ਚਤੁਰ ਚੱਕਰ ਭੁਗਤੇ ਸੁਯਮ ਭਵੰ ਸੁਭੰ ਸਰਬਦਾ ਸਰਬ ਜੁਗਤੇ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸ੍ਰਭਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਘਾਰੂ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋਨ ਦੇਖਿਤ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕਰਤੀ ਬਿਨ ਇਕਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੁਦਤ ਪਾਉਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਭਜਣ ਕੇ ਭੂਪਲੀ ਬੇਦੋ ਨਿਆਵਸੀ ਸਨ ਜਾਤ ਵਿਚਾਰੇ ਇਤੇ ਭਾਈ ਤੋਂ ਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਸੁਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਾ ਉਦਮ ਦਾਨ ਸੋ ਸੰਜਮ ਨੀਮ ਅਨੇਕ ਸਿੱਖੈ ਵੇਦ ਪੁਰਾਣ ਕਤੇਬ ਕੁਰਾਨ ਬੀਜ ਮਾਨਸ ਬਾਨ ਕੇ ਪੇਖੈ ਪਾਵਨ ਆਹਾਰ ਜਤੀ ਜਤਾਰ ਸਭੈ ਸੁਭਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਮਨੇਕ ਨ ਲੇਖੈ ਸੁਧ ਸਪਾਹਾ ਦੁਰੰਤ ਦੁਬਾਹ ਸੁਸ਼ਾਸਨਾ ਦੁਰਜਾਨ ਦਲਾਂਗੇ ਭਾਰੀ ਗਮਾਨ ਪਰਮਨ ਭੈਂਕਰ ਪਰਪਤ ਪੰਖ ਹਲੇ ਨ ਹਲਾਂਗੇ ਤੋਰ ਅਰੀਨ ਮਰੋਰ ਮੁਆਸਨ ਮਾਤੀ ਮਤੰਗਣ ਮਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੈਨੂੰ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਰੇ ਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਿਮਲਿੰਦ ਮੁਆਸਨ ਮਾਤਿਕ ਜਾਨ ਕੇ ਮਾਨ ਵਲਈਆ ਗਾੜੇ ਕਢਾਣ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭੂਤ ਭਗਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪ ਥਪਾਂਗੇ ਪੁਨ ਪ੍ਰਤਾਪਨ ਬਾੜ ਜਾ ਧੁਨੋ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪੋ ਜਾਉਣ ਤਰਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਜਕ ਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਪਸੇ ਜਮ ਫਾਸ ਪਰਾਂਗੇ ਜੇ ਨਰਸੇ ਪਤ ਕੇ ਪ੍ਰਸ ਹੈ ਪਾਗ

ਗਾਨ ਲਗਾਇਓ ਨਾਥ ਪ੍ਰਿਓ ਨਾਥ ਪ੍ਰਿਓ ਲੀਏ ਸਾਸ ਮੰਦਰ ਲੋਕ ਗਏ ਉੱਪਰ ਲੋਕ ਗਵਾਇਓ ਬਾਸ ਕੀਓ ਵਿਖੇ ਆਨ ਸੋ ਬੈਸਤ ਕਹਿ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਥ ਕਹੂੰ ਸੁਣ ਲਿਓ ਸਵੈ ਦਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲੱਕਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਛਾਹ ਕੁਸੀ ਸੁਣਵਾਇਓ ਕੋ ਬੁੱਤਾਨਕ ਪੂਜਤ ਹੈ ਪਸ ਕੋਮਰ ਤਾਨਕ ਪੂਜਣ ਧਾਇਓ ਕੂਰ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਨਕ ਪੂਜਤ ਹੈ ਪਸ ਕੋਮਰ ਤਾਨਕ ਪੂਜਣ ਧਾਇਓ ਕੂਰ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਚੋ ਬੇਨਤੀ ਚਾਉ ਪਾਈ ਅਮਰੀ ਕਰੋ ਹਾ ਦੈਨ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾ ਦੈ ਮੋਹ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਣ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਜੈ ਬਰੀਆ ਮਰਨ ਕਾਲ ਕਾ ਤ੍ਰਾਤਨ ਬਰੀਆ ਓ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰੇ ਹੋ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੂ ਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੁਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਪਜਾਇਓ ਆਦੰਤੀ ਕੈ ਅਵਤਾਰਾ ਸੋਏ ਗੁਰੂ ਸਮਝੇ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਪਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਪ ਦੇ ਹੋ ਪਾਰਾ ਜਬ ਆ ਕਰ ਕਰ ਤੁਹ ਕਬ ਹੂੰ ਤੁਮ ਮੈਂ ਮਿਲਦੇ ਹੈ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ

ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਾ ਏ ਘਰ ਸੁਭਾਗਾ ਸ਼ਬਦ ਵਾਜੀ ਕਾਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਸ ਕੋ ਬਾਗ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਲਵੈ ਬਾਜ ਹੋ ਕਿਆ ਕਰੇ ਬੇਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੁਰਥਾ ਉਹ ਨਾਹੀ ਸ਼ਬਦ ਲਾਗ ਸਵਾਰੀਆ।

ਕਟੇ ਗਿਆਨੰਜਨ ਸਾਰਿਆ ਅੰਦਰ ਹੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰ ਭੂਲੇ ਫਿਰਹ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ।

ਸਭ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਹੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਏ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗਾਉਲੀ ਪਾਇਆ ਕੁਰਬਾਨ ਕੀਤਾ ਤੇ ਸਭ ਟਹੋ ਜਿਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ

ਜਿਤ ਅੰਤ ਪਛੋਤਾਈਐ। ਸਤਿਗੁਰੁ ਕਾ ਉਪਦੇਸ ਸੁਣ ਤੋ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣ ਹੈ।

ਮਹਾਂ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ, ਸੱਚਾ ਮਨ ਵਸਾਇਆ ਜੀ, ਜੰਤ ਸਭ ਤੁਧ ਪਾਏ, ਇੱਕ ਵੇਖ ਪ੍ਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਾਲੀ, ਚਾਲ ਨਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤਿਸਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵਾਲ ਹੁਨ ਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ।

ਕਹਿ ਨਾਨਕ ਸਤ ਸੋ ਹਿਲਾ ਸੱਚਾ ਏ ਕਹਿ ਨਾਨਕ ਸੱਚੇ ਸਭ ਜੋ ਭਾਵਤ ਵਿੱਚ ਲਾਵੇ ਇਹੋ ਸੋਹਿਲਾ ਸ਼ਬਦੋ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕੈ ਮਨ ਮੱਸਿਆ ਜਨ ਧਰੋਹੋ ਲਿਖਿਆ ਆਇਆ ਇੱਕ ਫਿਰਾ ਕਨੇਰੇ ਕਰਹਾਂ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਿਤਾਮ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ

ਰਹੇ ਕਰਮ ਕਮਾਏ, ਸਹਸਾ ਜਿਉ ਮਰੇਣ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸਬਦ ਲਾਗੂ ਹਰ ਸਿਉ ਰਹੋ ਤੁਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਉਪਜਾਏ, ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜੀਹੋ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ,

ਇਤਨੀ ਜਨਮ ਜੂ ਵਿਵਹਾਰਿਆ। ਜੀਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਨ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕਿਸੋ ਏ ਪਹੁੰਚਾ ਨਾਹੀ ਮਨਸਾ ਸਤਸਮਾਣੀ। ਜਨਮ ਰਤਨ ਜਿਨ ਖੱਟੇ ਅੰਗ ਭਲੇ ਸੇਵਣ ਜਾਰੀ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦਾ ਧਿਆਇ ਅੰਤਰੇ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰਨ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ ਸੋ

ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਰਬ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਓਹੋ, ਗਾਵੋ ਸੱਚੀ ਬਾਣੀ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਨ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ, ਹਰਿ ਜਪਹੁ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰਹਿ ਰਚਨਾ, ਕਹਿ ਕਛੂ ਨਾ ਜਾਣੀ। ਚਿਤ ਜਿਨ ਕਹਿਰ ਲਾਇਆ ਮਾਇਆ, ਬੋਲਣ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਉ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਇਆ। ਵੇਖੈ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤ। ਸ਼ਬਦ ਮਨ ਮਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਨ ਲਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਤਤਾ ਸਾਰਨ ਜਾਣੀ, ਤਤਾ ਸਾਰਨ ਜਾਣੀ, ਗੁਰੂ ਬਾਜੋ ਤਤਾ ਸਾਰਨ ਜਾਣੀ। ਤੇਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਮਾਤਾ ਕੇ ਉਦਨ ਮਹਿ, ਪ੍ਰਤਪਾਲ ਕਰੇ ਸੋ ਕਿਉਂ ਮਨੁ ਵਸਾਰੀਐ। ਮਨੁ ਕਿਉਂ ਵਸਾਰੀਐ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪਹੁੰਚ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਇਹ ਵਡਦਾਤਾ, ਸੋ ਕਿਉਂ ਮਨੁ ਵਸਾਰੀਐ। ਜੈਸੀ ਅਗਨ ਉਧਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਚੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰਤਾਇਆ।

ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋ ਵਾਵਣ ਜਾਰਾ ਇਹ ਰਸਨਾ ਤੋਂ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਏ ਜਿਚਰ ਹਰ ਰਸ ਪੱਲੇ ਨ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕੋ ਹੋਰ ਅਣ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ

ਮੇਰਿਆ ਇਸ ਜੱਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਓ ਚਿੱਤ ਲਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਓ ਚਿੱਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮਹ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ

ਆਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸ ਨ ਰਸ ਸਮਾਣੀ ਸਤ ਅਲਕ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ

ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧੋ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਿਆ ਜੀਉ ਗੁਫਾ ਅੰਦਰ ਰੱਖ ਵਾਜਾ ਪਾਵਣ ਵਜਾਇਆ ਇਹ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥਾ ਸਦਾ ਸਤਿ ਆਵੇ

ਪੌੜੀ ਸਤਿਗੁਰੂ ਵਿੱਚੋਂ ਵਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ ਗਿਆਨ ਦਿੰਦੇ ਆ, ਇਹਨੇ ਤ੍ਰਿਜਗਤ ਨਿਹਾਲਿਆ, ਖਸਮ ਛੋੜ ਦੂਜਾ ਲੱਗੇ ਡੁੱਬੇ ਸਿਵਣ ਜਾ ਰਿਹਾ।

ਤੇੜ ਧੋਤੀ ਕਖਾਈ, ਹੱਥ ਸ਼੍ਰੀ ਜਗਤ ਕਸਾਈ। ਨੀਲ ਵਸਤਰ ਪਹਿਰੋ ਵੈ ਪ੍ਰਮਾਣ, ਮਲੇਸ਼ ਤਹਾਂ ਲੈ ਪੂਜ ਹੈ ਪੁਰਾਣ। ਅਪਾਖਿਆ ਕਾ ਕੁਠਾ ਬਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਦੇ ਕੇ ਚੌਕਾ ਗੱਡੀ ਕਾਰੀ, ਉੱਪਰ ਆਏ ਬੈਠੇ ਕੁੜਿਆ। ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ।

ਕੂੜ ਅੱਖੀ ਸੁਤਕ ਵੇਖਣਾ ਪਰਤਰੈ ਪਰਤਨ ਰੂਪ ਕੰਨੀ ਸੁਤ ਕੰਨ ਪੈ ਲੈ ਤਵਾਰੀ ਖਾਏ ਨਾਨਕ ਹੰਸਾ ਆਦਮੀ ਵਧੇ ਜਾਂ ਪੁਰ ਜਾਏ।

ਗੁਰਪ੍ਰੀਤ ਸਾਹਿਬ ਸਿੰਘ ਜੀ ਕੀਰਤਨ ਕਰਦਿਆਂ ਬੇਅੰਤ ਬੋਲਾਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਆਸ ਰੱਖਦੇ ਹਾਂ। ਆਪ ਬਲਕਿ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੇ ਗੁਰਬਾਣੀ ਵਿਚਾਰ, ਗੁਰਬਾਣੀ ਦੀ ਲੜੀ ਵਾਰ ਕਥਾ ਸਤਿਕਾਰ ਚ ਗਿਆਨੀ ਜੀ ਆਪ ਨੂੰ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਨਿੱਘੀ ਅਗੋਛ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾ

ਅਨੋਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਕਦਮ ਕਦਮ ਚੱਲਿਆ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਨਾਮ ਦਾ ਛਿੱਟਾ ਮਨ ਵਿੱਚ ਹਿਰਦੇ ਵਿੱਚ ਵੱਜ ਜਾਵੇ ਗੁਰੂ ਦੀ ਬਾਣੀ ਦਾ ਸ਼ਬਦ ਦਾ ਅਸਰ ਹੋ ਜਾਵੇ ਫਿਰ ਗੁਰਸਿੱਖ ਨਿਹਾਲ ਹੋ ਜਾਂਦਾ ਹੈ ਸਤਿਗੁਰੂ ਰਹਿਮਤ ਕਰਨ ਪਾਵਨ ਲੜੀਵਾਰ ਉਪਦੇਸ਼ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਤ੍ਰਿਗੁਣੀ ਮਾਇਆ ਦਾ ਕੀ ਪ੍ਰਭਾਵ ਹੈ ਕੀ ਸੁਭਾਵ ਹੈ ਇਹ ਪਾਵਨ ਸ਼ਬਦ ਵਿੱਚ ਦਰਸ

ਫਿਰ ਆਪਣੇ ਆਪ ਚਰਨਾਂ ਨਾਲ ਆ ਕੇ ਲੱਗਦੀ ਇਹ ਦਰਸਾਇਆ ਹੈ। ਹੋਰ ਥੋੜਾ ਜਿਹਾ ਅੱਗੇ ਅਗਲੀਆਂ ਦੋ ਪੌੜੀਆਂ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਕਿਹਾ ਸੀ ਜਬ ਉਸ ਕਉ ਕੋਈ ਮਨ ਪਰਹਰਾ ਤਬ ਉਹ ਸੇਵਕ ਸੇਵਾ ਕਰੇ। ਜਦੋਂ ਕੋਈ ਮਨ ਵਿੱਚੋਂ ਇਹਦਾ ਫੁਰਨਾ

ਉੱਥੇ ਆਪੇ ਆ ਜਿੱਥੇ ਇਹਦਾ ਪ੍ਰਭਾਵ, ਜਿੱਥੇ ਜੜ ਚੇਤਨ ਦਾ ਪ੍ਰਭਾਵ ਉੱਥੇ ਅਗਿਆਨ ਮਾਇਆ ਤੇ ਆਪੇ। ਕਾਮ ਕ੍ਰੋਧ ਲੋ ਮੋਹ ਅਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਅਗਿਆਨ ਮਾਇਆ ਹੈ। ਦੋਵਾਂ ਦਾ ਪ੍ਰਭਾਵ ਹੈ, ਦੋਵਾਂ ਨੂੰ ਪਕੜਦਾ ਹੈ ਮਨੁੱਖ। ਜਬ ਉਸ ਕਹੋ ਕੋਈ ਮਨ ਪਰਹਰਾ, ਤਬ ਉਹ ਸੇਵਕ ਸੇਵਾ ਕਰੈ। ਉਦੋਂ ਮਹਾਰਾਜ ਕਹਿੰਦੇ ਉਹ ਸੇਵਕ ਨਹੀਂ ਬਣ ਕੇ ਨਾ ਕੱਕੇ ਨੂੰ

ਨਹੀਂ ਤਾਂ ਐ ਸਹੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਇਹ ਜੀਵਾਂ ਤੇ ਪ੍ਰਭਾਵ ਪਾ ਹੀ ਲੈਂਦੀ ਹੈ। ਸਿੱਧਾ ਨਹੀਂ ਤੇ ਟੇਢੀ ਉਂਗਲੀ ਨਾਲ ਘਿਓ ਕੱਢ ਲਓ ਸਿਆਣੇ ਆਉਂਦੇ ਨੇ। ਇਸ ਤਰ੍ਹਾਂ ਮਾਇਆ ਦਾ ਪ੍ਰਭਾਵ ਹੈ, ਉਸੇ ਵੇਲੇ ਫਿਰ ਇਹ ਚਰਨਾਂ 'ਤੇ ਆਪਣੇ ਆਪ ਆ ਜਾਂਦੀ ਹੈ, ਛੱਡਦੀ ਨਹੀਂ ਭਾਵ ਡੰਗ ਮਾਰਦੀ ਮਾਰਦੀ ਹੈ। ਅਬ ਉਹ ਸੇਵਕ ਸੇਵਾ ਕਰੇ, ਸੇਵਕਣੀ ਦਾਸੀ ਹੋ ਕੇ ਸੇਵਾ ਕਰਦੀ ਹੈ। ਪਿਛਲੇ ਸਾਧੂ ਐਸੇ ਹੀ ਸੀ, ਰਿਸ਼ੀ ਮੁਨੀ ਤਿਆਗ ਸੀ, ਸਮਾਧੀ 'ਚ ਬਹਿ ਜਾਂਦੇ ਸੀ ਤੇ ਆਤਮਾ ਦੇ ਆਨੰਦ ਵਿੱਚ ਲੀਨ ਹੋ ਜਾਂਦੇ ਸੀ। ਹੈਰਾਨ ਹੋ ਜਾਈਦਾ ਵੇਖ ਕੇ ਸੈਂਕੜੇ ਸਾਲਾਂ ਦੀਆਂ ਸਮਾਧੀਆਂ ਨੇ, ਹਜ਼ਾਰਾਂ ਸਾਲ ਬੈਠੇ ਰਹਿੰਦੇ ਸੀ, ਨਾ ਕੁਝ ਖਾਣਾ ਨਾ ਪੀਣਾ। ਐਸਾ ਆਤਮਾ ਦਾ ਆਨੰਦ ਹੈ ਸਮਾਧੀ ਵਿੱਚ, ਨਹੀਂ ਪ੍ਰਭਾਵ ਸੀ ਇਹਦਾ, ਨਹੀਂ ਸੀ ਇਹਦਾ ਲਾਲਚ, ਤਿਆਗੀ ਹੋਈ ਸੀ। ਹੁਣ ਜੇ ਆਪ ਕੋਈ ਤਿਆਗਦਾ ਆਪਣੇ ਆਪ ਹੀ ਲਿਆ ਕੇ ਰੱਖ ਦਿੰਦੇ ਨੇ, ਆਹ ਫਿਰ ਬੜਾ ਖੁਸ਼ ਹੁੰਦਾ ਹੈ। ਇਸ ਕਰਕੇ ਪਰਚ ਜਾਂਦਾ ਡੇਰਿਆਂ ਦੇ ਵਿੱਚ, ਵੱਡੇ ਵੱਡਿਆਂ ਸੁੱਖਾਂ ਵਿੱਚ, ਅਤੇ ਉਹ ਬੰਦਗੀ ਦਾ ਜਿਹੜਾ ਰਸ ਹੈ ਉਹ ਲੈਣ ਨਹੀਂ ਦਿੰਦੀ। ਫਰਕ ਇੰਨਾ ਕਾ ਇਹਦਾ ਪ੍ਰਭਾਵ ਜ਼ਿਆਦਾ ਪੈ ਗਿਆ ਹੈ। ਪਿਛਲੇ ਸਾਧੂ ਲੱਭਦੇ ਹੈ, ਹੁਣ ਨਹੀਂ ਲੱਭਦੇ, ਬਹੁਤ ਘੱਟ ਨੇ, ਐਨ ਰੱਬ ਦੇ ਪਿਆਰੇ ਲੇਕਿਨ ਬਹੁਤ ਘੱਟ, ਉਹ ਵੀ ਆਪਣੇ ਆਪ ਨੂੰ ਸ਼ਰੇਆਮ ਪ੍ਰਗਟ ਨਹੀਂ ਕਰਦੇ। ਐਸਾ ਇਹਦਾ ਪ੍ਰਭਾਵ ਹੈ। ਜਬ ਉਸ ਕੋ ਕੋਈ ਮਨ ਪਰ ਹਰਾ, ਤਬ ਉਹ ਸੇਵਕ ਸੇਵਾ ਕਰੇ, ਤਦ ਉਹ ਸੇਵਕਣੀ ਬਣ ਕੇ ਦਾਸੀ ਹੋ ਕੇ ਸੇਵਾ ਕਰਦੀ, ਆਪਣੇ ਆਪ ਹੀ ਪੁਚਕਾਰ ਲੈਂਦੀ ਹੈ। ਮਹਾਰਾਜ ਕਹਿੰਦੇ ਮੁੱਖ ਬੇਰਾਵਾ ਅੰਤ ਠਗਾਵਾ, ਮੁੱਖ ਤੋਂ ਬੇਰਾਵਾ, ਮੁੱਖ ਤੋਂ ਬਿਰਾ ਲੈਂਦੀ ਹੈ, ਆਪਣੇ ਆਪ ਆ ਕੇ ਚਲਕਾਰੇ ਵਿਖਾ। ਚੇਤਨ ਦਾ ਵੀ ਇਹੀ ਸੁਭਾਅ ਹੈ, ਮਾੜਾ ਜਿਹਾ ਸਖਤ ਹੁੰਦਾ ਬੰਦਾ ਤੇ ਉਸ ਵੇਲੇ ਝੱਟ ਹੀ ਰੋਣ ਆ ਜਾਂਦਾ ਅੱਖਾਂ 'ਚ। ਐਸਾ ਹੈ ਸੁਭਾਅ, ਮੁੱਖ ਬੇਰਾਵਾ ਅੰਤ ਠਗਾਵਾ, ਮੁੱਖ ਤੋਂ ਬਿਰਾ ਲੈਂਦੀ ਹੈ, ਇਹ ਪ੍ਰਚਾਰ ਲੈਂਦੀ ਹੈ, ਅੰਤ ਠਗਾਵਾ। ਪਰ ਅੰਤ ਨੂੰ ਇਹਦਾ ਮਾਇਆ ਦਾ ਸੁਭਾਅ ਹੈ ਵੀ ਠਗਾਵਾ, ਠੱਗ ਹੀ ਲੈਂਦੀ ਹੈ, ਡੰਗ ਹੀ ਮਾਰਦੀ ਹੈ, ਦੁਖੀ ਕਰਦੀ ਹੈ, ਨਿਕਲਦਾ ਕੁਝ ਨਹੀਂ ਵਿੱਚੋਂ। ਇਹ ਸੁਖਮਨੀ ਸਾਹਿਬ ਵਿੱਚ ਕਿਹਾ ਆਪ ਜੀ ਨੇ, ਇਨ ਤੇ ਕਹੋ ਕਵਨਾ ਸੁੱਖ ਪਾਇਆ, ਜੋ ਮਾਇਆ ਹੈ ਤੂੰ ਦੱਸੋ ਕਿਹਨੇ ਸੁੱਖ ਪਾਇਆ। ਆਤਮਾ ਦਾ ਸੁੱਖ ਇਹਦੇ ਵਿੱਚੋਂ ਕਿਸੇ ਨੂੰ ਨਹੀਂ ਮਿਲਿਆ ਹੈ। ਅੰਤ ਠਗਾਵ ਹੈ, ਅੰਤ ਨੂੰ ਝੂਰਨਾ ਹੀ ਪੈਂਦਾ ਹੈ, ਧੋਖਾ ਛਲ ਰੂਪ ਹੀ ਹੋ ਜਾਂਦੀ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨਾ ਹੜਕਾ ਜਲ। ਸੋ ਮੁੱਖ ਬੇਰਾਵਾ ਅੰਤ ਠਗਾਵਾ, ਮੁੱਖ ਤੋਂ ਬਿਰਾ ਲੈਂਦੀ ਹੈ, ਫਿਰ ਆਪਣੀ ਲਪੇਟ ਵਿੱਚ ਲੈ

ਮਹਿਸੂਸ ਹੁੰਦਾ ਜਦੋਂ ਖਾਲੀ ਹੱਥ ਜਾਂਦਾ ਹੈ। ਚੰਗੇ ਕਰਮ ਪਰਮਕਾਰ ਸੇਵਾ ਸਿਮਰਨ ਨਹੀਂ ਹੁੰਦਾ ਹੈ ਪੱਲੇ, ਹੀਰਲੇ ਸਵਾਸ ਦੁਨੀਆਂ ਪਛਤਾ ਕੇ ਜਾਂਦੀ ਹੈ। ਕੋਈ ਵਿਰਲਾ ਜਿਹੜਾ ਹੱਸ ਕੇ ਜਾਂਦਾ ਹੋਵੇ, ਨਾਮ ਦਾ ਰਸੀ ਆ ਜਿਹੜਾ ਖੁਸ਼ ਹੋ ਕੇ ਜਾਂਦਾ ਗਿਆ ਹੋਵੇ ਦੁਨੀਆਂ ਤੇ, ਅੰਤ ਠਗਾਵੇ। ਨਹੀਂ ਤਾਂ ਹਰ ਇੱਕ ਨੂੰ ਪਛਤਾਵਾ ਹੀ ਹੁੰਦਾ ਹੈ, ਰੋਂਦੇ ਹੀ ਜਾਂਦੇ ਨੇ ਜੀ ਪਰਲੋਕ, ਪਾਪਾਂ ਦੀ ਪੰਡ ਲੈ ਕੇ ਹੀ ਜਾਂਦੇ ਨੇ। ਅੰਤ ਠਗਾਵੇ ਇਕਤ ਠੌਰ ਉਹ ਕਹੀ ਨਾ ਸਮਾਵੇ। ਫਿਰ ਇਹਦਾ ਸੁਭਾਅ ਹੈ ਵੀ ਇੱਕ ਥਾਂ ਤੇ ਉਹ ਕਦੇ ਨਹੀਂ ਆ ਕੇ ਆਸਣ ਲਾ ਕੇ ਬਹਿੰਦੀ। ਇਕਤ ਠੌਰ ਉਹ ਕਹੀ ਨਾ ਸਮਾਵੇ, ਇੱਕ ਥਾਂ ਤੇ ਕਿਤੇ ਵੀ ਨਹੀਂ ਸਮਾਉਂਦੀ। ਇੱਕ ਥਾਂ ਇਹਨੂੰ ਚੰਗਾ ਲੱਗਾ ਹੋਵੇ ਉੱਥੇ ਅਟਕ ਜਾਵੇ ਨਹੀਂ। ਹੱਥਾਂ ਦੀ ਮੈਲ ਹੈ, ਸਿਆਣੇ ਆਉਂਦੇ ਨੇ ਅੱਜ ਆਈ ਕੱਲ੍ਹ ਨੂੰ ਪਤਾ ਨਹੀਂ ਹੋਵੇਗੀ ਕਿਹਨੇ ਹੱਥਾਂ ਵਿੱਚ ਕੀ ਹਾਲ ਹੋਵੇਗਾ। ਇਹ ਆਈ ਚਲਾਈ ਹੈ, ਹੁਣ ਜਾਣ ਵਾਲੀ ਮਾਇਆ ਚੰਚਲ ਹੈ, ਨਹੀਂ ਰੁਕਦੀ ਹੈ। ਦਾਦੇ ਨੇ ਇਕੱਠੀ ਕੀਤੀ, ਨਹੀਂ ਨਾਲ ਗਈ। ਪੁੱਤ ਨੇ ਸਾਂਭ ਲਈ, ਪੁੱਤ ਨੇ ਇਕੱਠੀ ਕੀਤੀ, ਪੋਤਰੇ ਨੇ ਸਾਂਭ ਲਈ। ਇੱਕ ਤਠੌਰ ਉਹ ਕਹੀ ਨਾ ਸਮਾਵੇ, ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਉਸਤੇ ਡਾਰ ਅਵਰ ਕਉ ਦੀਨੀ। ਥੈਲੀਆਂ ਇਕੱਠੀਆਂ ਕਰ ਲਈਆਂ ਮੋਹਰਾਂ ਦੀਆਂ, ਰੁਪਈਆਂ ਦੀਆਂ, ਥੱਲੇ ਦੱਬ ਦਿੰਦੇ ਸੀ ਲੋਕ ਧਰਤੀ ਵਿੱਚ, ਕੰਧਾਂ ਵਿੱਚ ਦੱਬ ਦਿੰਦੇ ਸੀ ਪੁਰਾਣੇ ਸਮਿਆਂ 'ਚ। ਹੁਣ ਤਾਂ ਬੈਂਕਾਂ ਵਿੱਚ ਅਕਾਊਂਟ ਖੁੱਲ੍ਹੇ ਹੋਏ ਨੇ, ਸਭ ਕੁਝ ਉੱਥੇ ਰੱਖਿਆ ਹੋਇਆ। ਮਾਇਆ ਹੀਰੇ ਜਵਾਹਰਾਤ ਨਗਦੀ ਸੋਨਾ ਆਦਿਕ ਉਹ ਤੋਂ ਖੋਹ ਕੇ ਇੱਕ ਮਰਿਆ ਨਹੀਂ ਤੇ ਦੂਜੇ ਕੋਲ ਆ ਜਾਂਦੀ ਹੈ। ਇਹਦਾ ਸੁਭਾਅ ਹੀ ਐਸਾ ਹੈ। ਇਹ ਵੀ ਕਿਹਾ ਮਹਾਰਾਜ ਨੇ, ਖਸਮ ਮਰਾ ਤਾਂ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ। ਜੇ ਇੱਕ ਇਹਦਾ ਖਸਮ ਮਾਲਕ ਇਹਨੂੰ ਸਾਂਭਣ ਵਾਲਾ ਪਿਆਰ ਪਾਉਣ ਵਾਲਾ ਇੱਕ ਮਰ ਜਾਂਦਾ ਸ਼ਾਹੂਕਾਰ ਤਾਂ ਨਾਰ ਨਾ ਰੋਵੈ। ਆਮ ਤਾਂ ਹੁੰਦਾ ਪਤੀ ਚੜ੍ਹਾਈ ਕਰ ਜਾਵੇ ਸਮੇਂ ਤੋਂ ਪਹਿਲਾਂ ਪਤਨੀ ਧਾਹਾਂ ਮਾਰ ਕੇ ਰੋਂਦੀ ਵਿਯੋਗ ਵਿੱਚ ਵਿਛੋੜੇ ਵਿੱਚ, ਪਰ ਇਹ ਨਾਰ ਐਸੀ ਹੈ, ਇਹ ਐਸੀ ਇਸਤਰੀ ਇੱਕ ਰਾਮ ਉਹ ਪਾਈ, ਉਹਨ ਸਭ ਜੱਗ ਖਾਇਆ ਹਮਗੁਰ ਰਾਖੇ ਮੇਰੇ ਭਾਈ। ਐਸੀ ਇਸਤਰੀ ਮਾਇਆ ਰਾਮ ਨੇ ਪੈਦਾ ਕੀਤੀ ਹੈ ਆਪਣੇ ਫੁਰਨੇ ਤੋਂ, ਆਪਣੇ ਸੰਕਲਪ ਤੋਂ ਬ੍ਰਹਮ ਨੇ ਇਹ ਮਾਇਆ ਪੈਦਾ ਕੀਤੀ। ਜੜ ਚੇਤਨ ਅਗਿਆਨ ਤ੍ਰਿਗੁਣੀ, ਹਰ ਮਾਇਆ ਮਮਤਾ ਹੈ ਬਹੁਰੰਗੀ, ਬਿਨ ਆਵੈ ਕੋ ਸਾਥ ਨਾ ਸੰਗੀ। ਬਹੁਤ ਰੰਗ ਦੀ ਮਾਇਆ ਹੈ, ਬਹੁਤ ਰੂਪਾਂ ਵਿੱਚ ਆ ਕੇ ਵਿਆਪਦੀ ਹੈ, ਮੋਹਿਤ ਕਰਦੀ ਹੈ ਜੀਵਾਂ ਨੂੰ, ਆਪਣੀ ਲਪੇਟ ਵਿੱਚ ਲੈਂਦੀ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ ਐਸੀ ਹੈ, ਔਰ ਸਾਰੇ ਜਗਤ ਨੂੰ ਖਾ ਲਿਆ ਹੈ, ਸਾਨੂੰ ਗੁਰਾਂ ਨੇ ਬਚਾਇਆ ਹੈ, ਗੁਰੂ ਦੀ ਓਟ ਲਈ ਹੈ ਤੇ ਬਚ ਗਏ ਹੈ। ਇੱਕ ਤਠੌਰ ਉਹ ਕਹੀ ਨਾ ਸਮਾਵੇ, ਇੱਕ ਥਾਂ ਤੇ ਉਹ ਕਦੇ ਵੀ ਨਹੀਂ ਰਹਿੰਦੀ, ਉਹ ਤੋਂ ਖੋ ਕੇ ਫਿਰ ਪ੍ਰਭ ਉਸ ਤੇ ਡਾਰ ਅਵਰ ਕਉ ਦੀਨੀ। ਫਿਰ ਅਗਲੇ, ਇਹ ਰੋਂਦੀ ਨਹੀਂ, ਐਸੀ ਇਸਤਰੀ ਹੈ, ਖਸਮ ਮਰਾ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰ ਹੋਵੇ, ਕਿਉਂਕਿ ਇਹਨੂੰ ਪਤਾ ਹੁੰਦਾ ਮੈਨੂੰ ਸਾਂਭਣ ਵਾਲਾ, ਮੇਰੇ ਨਾਲ ਪਿਆਰ ਕਰਨ ਵਾਲਾ ਤੇ ਹੋਰ ਹੈਗਾ, ਬਹੁਤ ਪਹਿਲਾਂ ਹੀ ਤਿਆਰ ਬੈਠੇ ਨੇ, ਸਗੋਂ ਪਹਿਲੇ ਦਾ ਗਲਾ ਵੀ ਘੁੱਟ ਦਿੰਦੇ ਨੇ ਛੇਤੀ ਸਾਡੇ ਕੋਲ ਆਵੇ। ਇਹ ਨਹੀਂ ਰੋਂਦੀ, ਇਹਨੂੰ ਪਰਵਾਹ ਨਹੀਂ ਹੈ। ਇੱਕ ਤਠੌਰ ਉਹ ਕਹੀ ਨਾ ਸਮਾਵੇ, ਇੱਕ ਥਾਂ ਤੇ ਨਹੀਂ ਰਹਿੰਦੀ। ਸਭ ਤੋਂ ਝੂਠੀ ਮਾਇਆ ਮੰਨੀ ਗਈ ਹੈ, ਸਾਧੂਆਂ ਨੇ ਮੰਨੀ ਹੈ, ਕਿਉਂਕਿ ਇੱਕ ਹੱਥ ਵਿੱਚੋਂ ਨਹੀਂ ਆਉਂਦੀ ਹੈ, ਸਾਰਿਆਂ ਦੇ ਹੱਥ ਲੱਗੇ ਹੁੰਦੇ ਨੇ, ਬੀੜੀਆਂ ਪੀਣ ਵਾਲਿਆਂ ਦੇ, ਹੋਰ ਚੋਰਾਂ ਚੱਕਿਆਂ ਦੇ, ਕਰਕੇ ਮਾਇਆ ਵਾਲੇ ਹੱਥ ਜ਼ਰੂਰ ਧੋ ਕੇ ਪ੍ਰਸ਼ਾਦਾ ਛਕਣਾ ਚਾਹੀਦਾ, ਹੋਰ ਨਹੀਂ। ਇਹਦੇ ਵਾਲੇ ਹੱਥ ਜ਼ਰੂਰ ਧੋਣੇ ਚਾਹੀਦੇ, ਖਾਣ ਪੀਣ ਲੱਗਿਆਂ, ਪਾਣੀ ਪੜਨ ਲੱਗਿਆਂ, ਗੁਟਕਾ ਸਾਬ ਲੈਣ ਲੱਗਿਆਂ, ਹਜ਼ੂਰੀ ਵਿੱਚ ਆਉਣ ਲੱਗਿਆਂ, ਇਹਦੇ ਵਾਲੇ ਹੱਥ ਨਹੀਂ ਲਾਉਣੇ ਚਾਹੀਦੇ, ਉਵੇਂ ਮੱਥਾ ਟੇਕ ਕੇ ਅਤੇ ਚੌਰ ਫੜ ਲੈਂਦੇ ਨੇ, ਇਹ ਨਹੀਂ ਠੀਕ। ਹੱਥ ਧੋਣੇ ਚਾਹੀਦੇ ਨੇ, ਹਜ਼ੂਰੀਆ ਲੈਣਾ ਚਾਹੀਦਾ। ਇੱਕ ਤਠੌਰ ਉਹ ਕਹੀ ਨਾ ਸਮਾਵੇ, ਇੱਕ ਥਾਂ 'ਤੇ ਕਦੇ ਨਹੀਂ ਟਿਕ ਕੇ ਰਹਿੰਦੀ, ਬਾਣੀ ਪਾਈ ਫਿਰਦੀ ਸਾਰੇ ਜਗਤ ਨੂੰ। ਉਨ ਮੋਹੇ ਬਹੁਤੇ ਬ੍ਰਹਿਮੰਡ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹਦਾ ਦੱਸ ਰਹੇ ਨੇ ਸੁਭਾਅ। ਉਨ ਮੋਹੇ ਬਹੁਤੇ ਬ੍ਰਹਿਮੰਡ, ਉਹਨੇ ਆਹ ਬ੍ਰਹਿਮੰਡ ਇੱਕ ਕੀ ਹੈ, ਆਹ ਇੱਕ ਬ੍ਰਹਿਮੰਡ ਹੈ, ਬ੍ਰਹਿਮੰਡ ਬ੍ਰਹਮ ਦਾ ਅੰਡਾ, ਬ੍ਰਹਮ ਤੋਂ ਪੈਦਾ ਹੋਇਆ ਉਹਦੇ ਫੁਰਨੇ ਤੋਂ ਪੰਜ ਤੱਤਾਂ ਦਾ ਇਹ ਸੰਸਾਰ, ਇਹ ਦੁਨੀਆ,
ਇਹ ਵਿਸ਼ਵ ਇਹਦੇ ਵਿੱਚ 196 ਦੇ ਕਰੀਬ ਮੁਲਕ ਨੇ, ਸਮੁੰਦਰ ਨੇ, ਪਹਾੜ ਨੇ, ਬਰਫਾਂ ਨਾਲ ਢਕਿਆ ਹੋਇਆ ਹਿੱਸਾ ਹੈ ਕੁਝ ਧਰਤੀ ਦਾ, 9 ਹਿੱਸੇ ਨੇ ਸਾਰੀ ਧਰਤੀ ਦੇ, 196 ਮੁਲਕ ਵਸੇ ਹੋਏ ਨੇ, 1 ਬ੍ਰਹਿਮੰਡ ਆ। ਪਰ ਇਸ ਕਰਕੇ ਇਹਨਾਂ ਵਿੱਚ 1 ਸੂਰਜ ਤੇ ਚੰਦਰਮਾ, 1 ਨਹੀਂ ਇਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਉਹ ਸੱਚੇ ਪਾਤਸ਼ਾਹ। ਇਹੋ ਜਿਹੇ ਉੱਪਰ ਧਰਤੀਆਂ ਨੇ, ਉਪਗ੍ਰਹਿ ਨੇ, ਉੱਪਰ ਹੇਠਾਂ ਵੀ ਦੁਨੀਆਂ ਵਸਦੀ, ਔਰ ਕਰੋੜਾਂ ਬ੍ਰਹਿਮੰਡ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ।

ਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਐਸਾ ਸੱਚੇ ਪਾਤਸ਼ਾਹ ਤੇ ਹੋਰ ਉਨ ਮੋਹੇ ਬਹੁਤੇ ਬ੍ਰਹਿਮੰਡ, ਇੱਥੇ ਕਰੋੜਾਂ ਨੀ ਕਹਿ ਰਹੇ ਮਹਾਰਾਜ, ਕਹਿੰਦੇ ਬਹੁਤੇ ਬ੍ਰਹਿਮੰਡਾਂ ਦੇ ਜੀਵ, ਇਕੱਲੇ ਇਸ ਬ੍ਰਹਿਮੰਡ ਦੇ ਨਹੀਂ, ਇਹ ਮਾਇਆ ਨੇ, ਜੜ ਚੇਤਨ ਅਗਿਆਨ ਮਾਇਆ ਨੇ। ਹੋਰ ਜਿਹੜੇ ਬ੍ਰਹਿਮੰਡ ਨੇ, ਦੇਵਤਿਆਂ ਦੀਆਂ ਪੁਰੀਆਂ ਨੇ, 14 ਦੇ ਕਰੀਬ ਮੰਨੀਆਂ ਨੇ, 14 ਲੋਕ ਦੇਵਤਿਆਂ ਦੇ ਨੇ, ਸ਼ਿਵਪੁਰੀ ਹੈ ਸ਼ਿਵਜੀ ਦੀ, ਬ੍ਰਹਮਪੁਰੀ ਬ੍ਰਹਮੇ ਦੀ, ਬਿਸ਼ਨਪੁਰੀ ਹੈ, ਇੰਦਰਪੁਰੀ ਹੈ ਸਵਰਗ ਲੋਕ ਜਿਹਨੂੰ ਆਪਾਂ ਆਨੇ, ਸਾਰੇ ਥਾਵਾਂ ਤੇ ਨੇ ਆਪਣਾ ਰੱਸਾ ਲੈ ਕੇ ਤੇ ਡੰਡਾ ਫੜਿਆ ਹੋਇਆ ਮਾਇਆ ਨੇ, ਸਾਰਿਆਂ ਦੇ ਟੱਕਰਦੀ ਹੈ, ਗੇੜਾ ਮਾਰ ਆਉਂਦੀ ਹੈ ਸਾਰੇ ਥਾਵਾਂ ਤੇ। ਉਨ ਮੋਹੇ ਬਹੁਤੇ ਬ੍ਰਹਿਮੰਡ, ਇਹ ਵੀ ਆਪ ਜੀ ਦੇ ਬਚਨ ਨੇ, ਗੂਜਰੀ ਮਹੱਲਾ ਪੰਜਵਾਂ, ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ, ਸਾਧ ਸੰਗਤ ਕੋ ਜੋਹੇ ਨਾ ਸਾਕੈ, ਮਲ ਮਲ ਧੋਵੈ ਪਾਏ। ਆਈ ਕਿਆ ਨਾ, ਮਾਇਆ ਆਈ ਹੈ, ਬ੍ਰਹਮ ਲੋਕ, ਬ੍ਰਹਮੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਬ੍ਰਹਮ ਲੋਕ ਨੂੰ ਵੀ, ਬ੍ਰਹਮ ਲੋਕ ਅਰ ਰੁਦਰ ਲੋਕ, 88,000 ਵਰਾ ਸਮਾਧੀ ਲਾਉਣ ਵਾਲਾ ਸ਼ਿਵਜੀ ਮੰਨਿਆ ਗਿਆ ਹੈ, ਔਰ ਉਹਦਾ ਰੁਦਰ ਲੋਕ ਵੀ ਇਹਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ, ਉੱਥੇ ਵੀ ਆਪਣਾ ਨੂੜ ਪਾ ਆਈ ਹੈ। ਔਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ, ਇੰਦਰ ਲੋਕ ਉਹ ਤੇ ਪੱਛਰਾਂ ਦੇ ਵਿੱਚ ਹੀ ਬੈਠਾ ਰਹਿੰਦਾ ਹਰ ਵੇਲੇ, ਸੋ ਪੱਛਰਾਂ ਹੁੰਦਿਆਂ ਵੀ ਉਰਵਸੀ ਵਰਗੀਆਂ, ਸੱਚੀ ਵਰਗੀਆਂ, ਫਿਰ ਵੀ ਪਰਾਏ ਘਰਾਂ ਵਿੱਚ ਗਿਆ, ਕਲੰਕ ਖੱਟਿਆ ਹੈ, ਗੌਤਮ ਰਿਸ਼ੀ ਦੇ ਘਰ ਜਾ ਕੇ, ਗੌਤਮ ਨਾਰ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋ ਬਾਹਿਆ, ਸੋ ਸਹਿਸ ਸਰੀਰ ਚੇ ਸਹਿਸ ਸਰੀਰ ਚੇਹਨ ਭੁੱਗ ਹੋਏ ਤਾਂ ਮਨ ਪਛੋਤਾਇਆ। ਐਸੀ ਹਾਲਤ ਹੋਈ ਸੀ, ਇੰਦਰ ਲੋਕ ਨੂੰ ਵੀ ਨਹੀਂ ਛੱਡਿਆ ਇਹਨੇ, ਇੰਦਰ ਦੇਵਤੇ ਨੂੰ, ਸਵਰਗਾਂ ਦੇ ਰਾਜ। ਆਈ ਇੰਦਰ ਲੋਕ ਤੇ ਧਾਏ, ਧਾਵਾ ਕਰਦੀ ਹੋਈ, ਛੂਕਾਂ ਪਾਉਂਦੀ ਹੋਈ, ਸਭ ਨੂੰ ਆਪਣੀ ਲਪੇਟ ਵਿੱਚ ਇਹ ਆਈ ਹੈ, ਸਾਰੇ ਥਾਵਾਂ ਤੇ ਚੱਕਰ ਲਾ ਆਉਂਦੀ ਹੈ। ਔਰ ਆਈ ਇੰਦਰ ਲੋਕ ਤੇ ਧਾਏ, ਸਾਧ ਸੰਗਤ ਕੋ ਜੋਹੇ ਨਾ ਸਾਕਾ, ਇੱਕੋ ਸਥਾਨ ਹੈ, ਸਾਧ ਸੰਗਤ ਗੁਰਮੁਖ ਜਿੱਥੇ ਮਿਲ ਕੇ ਨਾਮ ਜਪਦੇ ਨੇ, ਉੱਥੇ ਨਹੀਂ ਪ੍ਰਭਾਵ ਇਹਦਾ, ਜੜ ਚੇਤਨ ਤੇ ਅਗਿਆਨ ਦਾ ਨਹੀਂ ਪ੍ਰਭਾਵ ਹੈ, ਇਹਦਾ ਮਾਇਆ ਦਾ। ਐਸਾ ਇੱਕੋ ਇੱਕ ਸਥਾਨ ਹੈ, ਗੁਰੂ ਕੀ ਸਤ ਸੰਗਤ, ਸਾਧ ਸੰਗਤ, ਸ੍ਰੇਸ਼ਟ ਪੁਰਸ਼ਾਂ ਦੀ ਸੰਗਤ, ਨਾਮ ਦੇ ਰਸੀਆਂ ਦੀ ਸਾਧ ਸੰਗਤ ਕੋ ਜੋਹੇ ਨਾ ਸਾਕੈ, ਮਲ ਮਲ ਧੋਵੈ ਪਾਏ। ਜਿੱਥੇ ਪੂਰਨ ਸਾਧੂ ਦੀ ਸੰਗਤ ਹੈ, ਨਾਮ ਦੀ ਗੱਲ ਹੈ, ਨਾਮ ਦਾ ਰਸ, ਨਾਮ ਧਿਆਇਆ ਜਾਂਦਾ ਉਹਨੂੰ ਜੋਹੇ ਨਾ ਸਾਕੈ, ਤਿਰਛੀ ਨਿਗਾਹ ਨਾਲ ਨਹੀਂ ਵੇਖ ਸਕਦੀ, ਜਿਹੜੀ ਨਿਗਾਹ ਨਾਲ ਮੋਹਿਤ ਕਰਦੀ ਹੈ ਜੀਵਾਂ ਨੂੰ, ਰੂਪ ਹੁੰਦਾ ਹੋਰ ਹੈ, ਦਿਸਦਾ ਹੋਰ ਆ, ਐਸੀ ਮਾਇਆ ਹੈ, ਚੰਚਲ ਹੈ, ਜਦੋਂ ਪ੍ਰਭਾਵਿਤ ਕਰ ਲੈਂਦੀ ਆਪਣੀ ਲਪੇਟ ਵਿੱਚ ਲੈ ਜਾਂਦੀ, ਮਗਰੋਂ ਪਛਤਾਵਾ ਹੁੰਦਾ ਹੈ, ਮਗਰੋਂ ਰੂਪ, ਅਸਲ ਰੂਪ ਨਜ਼ਰ ਮਗਰੋਂ ਹੀ ਆਉਂਦਾ ਹੈ, ਜਦੋਂ ਡੰਗ ਵੱਜ ਜਾਂਦਾ ਹੈ, ਐਸੀ ਹੈ। ਆਈ ਇੰਦਰ ਲੋਕ ਤੇ ਧਾਏ, ਸਾਧ ਸੰਗਤ ਕੋ ਜੋਹੇ ਨਾ ਸਕ, ਨਾਮ ਦਾ ਪ੍ਰਤਾਪ ਐਸਾ ਹੈ, ਗੁਰੂ ਦਾ ਪ੍ਰਤਾਪ ਐਸਾ ਹੈ ਵੀ ਇੱਥੇ ਇਹਦੀ ਭੈੜੀ ਨਿਗਾਹ ਜਿਹੜੀ ਕੰਮ ਨਹੀਂ ਕਰਦੀ, ਉਹ ਤਿਰਛੀ ਨਿਗਾਹ ਜਿਹੜੀ ਹੈ, ਚੰਚਲ ਨਿਗਾਹ ਜਿਹੜੀ ਹੈ, ਸੋਹਣੀ ਬਣ ਕੇ ਨਿਗਾਹ ਜਿਹੜੀ ਮੋਹਿਤ ਕਰਦੀ ਜੀਵਾਂ ਨੂੰ, ਤਮਾਮ ਜੀਵਾਂ ਨੂੰ, ਉਹ ਇੱਥੇ ਨਹੀਂ ਚੱਲਦੀ, ਉਹਦਾ ਇੱਥੇ ਅਸਰ ਨਹੀਂ ਪੈਂਦਾ। ਜੋਹੇ ਨਾ ਸਾਕ, ਜੋਹੇ ਤਾਂ ਭਾਵ ਜਿਉਣਾ, ਸੋ ਪ੍ਰਭਾਵ ਪਾਉਣਾ ਆਪਣੀ ਨਿਗਾਹ ਨਾਲ, ਐਸੀ ਇਹ ਜੋਹੇ ਨਾ ਸਾਕ, ਮਲ ਮਲ ਧੋਵੈ ਪਾਏ, ਮਲ ਮਲ ਕੇ ਇਹ ਚਰਨ ਧੋਂਦੀ ਹੈ, ਫਿਰ ਇੱਥੇ ਡਿੱਗਦੀ ਆਪਣੇ ਆਪ ਆ ਕੇ। ਮੁੱਖ ਬੇਰਾਵੈ ਅੰਤ ਠਗਾਵੈ, ਇੱਕ ਸੌਰੋ ਕਹੀ ਨਾ ਸਮਾਵੈ, ਇੱਕ ਥਾਂ ਤੇ ਉਹ ਕਦੇ ਵੀ ਖੜ ਕੇ ਨਹੀਂ ਰਹਿੰਦੀ, ਟਿਕਦੀ ਨਹੀਂ ਹੈ। ਉਨ ਮੋਹੇ ਬਹੁਤੇ ਬ੍ਰਹਿਮੰਡ, ਉਹਨੇ ਬਹੁਤੇ ਬ੍ਰਹਿਮੰਡ ਜਿਹੜੇ ਨੇ ਮੋਹ ਲਏ, ਪਰ ਮਹਾਰਾਜ ਨੇ ਕਿਹਾ ਸੀ, ਅਬ ਮੋਹ ਆਏ ਪਇਓ ਸਰਨ ਆਏ, ਗੋਹਜ ਪਾਪ ਕੋ, ਗੋਹਜ ਪਾਪ ਕੋ ਬਹੁਤ ਪਰਜਾਰਾ, ਮੋਹ ਕਹੋ ਸਤਿਗੁਰ ਲਿਓ ਹੈ ਛਡਾਏ। ਗੋਹਜ ਅੱਗ ਜਿਹੜੀ ਇਹਦੀ ਗੁਪਤ ਅੱਗ ਹੈ, ਬਹੁਤਿਆਂ ਨੂੰ ਸਾੜ ਰਹੀ ਹੈ, ਬਹੁਤੇ ਹਿਰਦਿਆਂ ਪ੍ਰਤੱਖ ਵੀ ਹੈ, ਗੁਪਤ ਵੀ ਹੈ,
ਸਾਨੂੰ ਸਤਿਗੁਰਾਂ ਨੇ ਛੁਡਾ ਲਿਆ। ਵੱਡੇ ਵੱਡੇ ਸਿੱਧ ਸਾਧਕ ਜਖ ਕਿੰਨਰ ਨਰ ਰਹੀ ਕੰਠ ਰਜਾਏ, ਆਪ ਜੀ ਦੇ ਬਚਨ। ਜਖ ਸਿੱਧ ਸਿੱਧ ਲੋਕ ਵੱਡੇ ਵੱਡੇ ਸੌ ਲੋਕ ਜਿਹੜੇ ਸੀ ਮਛਿੰਦਰ ਨਾਥ ਵਰਗੇ, ਗੋਰਖ ਦਾ ਵੀ ਗੁਰੂ ਸੀ, ਇਹ ਵੀ ਜਾ ਕੇ ਗਲਤਾਨ ਹੋ ਗਿਆ ਸੀ ਵਿਕਾਰਾਂ ਵਿੱਚ। ਅਮਰੂ ਰਾਜਾ ਸੰਗਲਾਦੀਪ ਦਾ ਜਿਹੜਾ ਸੀ ਉਹਦੇ ਸਰੀਰ ਵਿੱਚ ਪ੍ਰਵੇਸ਼ ਹੋ ਕੇ ਵਿਕਾਰ ਭੋਗੇ ਸੀ। ਸਿੱਧ ਸਾਧਕ ਸਾਧਨਾ ਕਰਨ ਵਾਲੇ ਹੋਰ ਰਿਸ਼ੀ ਮੁਨੀ ਜੰਗਲਾਂ ਵਿੱਚ ਰਹਿਣ ਵਾਲੇ ਸ੍ਰਿੰਗੀ ਰਿਖੀ ਵਰਗੇ, ਉਹਨਾਂ ਦਾ ਵੀ ਸਤਿਆਨਾਸ ਕਰ ਦਿੱਤਾ। ਜਿਹੜਾ ਕਹਿੰਦਾ ਸੀ ਮੱਥੇ ਨਹੀਂ ਲੱਗਣਾ ਮੈਂ ਔਰਤ ਦੇ, ਇਸਤਰੀ ਦੇ, ਕਦੇ ਵਸੋਂ ਵਾਲੇ ਥਾਂ ਤੇ ਆਇਆ ਹੀ ਨਹੀਂ ਸੀ ਜੰਗਲ ਵਿੱਚੋਂ। ਸਿੱਧ ਸਾਧਕ ਸਾਧਨਾ ਕਰਨ ਵਾਲੇ ਰਿਸ਼ੀ ਮੁਨੀ ਜੰਗਲਾਂ ਵਿੱਚ ਰਹਿਣ ਵਾਲੇ, ਸਿੱਧ ਸਾਧਕ ਜਖ ਕਿੰਨਰ ਨਰ, ਜਖ ਆਦਿਕ ਦੈਂਤ ਆਦਿਕ ਕਿੰਨਰ ਆਦਿਕ ਦੇਵਤਿਆਂ ਦੇ, ਸੌ ਰਹੀ ਕੰਠ ਰਜਾਏ, ਸਾਰਿਆਂ ਦੇ ਗਲੇ ਲੱਗ ਕੇ ਲਪਟ ਰਹੀ ਹੈ ਮਾਇਆ ਐਸੀ ਹੈ। ਉਨ ਮੋਹੇ ਬਹੁਤੇ ਬ੍ਰਹਿਮੰਡ, ਉਹਨੇ ਬਹੁਤੇ ਬ੍ਰਹਿਮੰਡਾਂ ਦੇ, ਸਾਰੇ ਬ੍ਰਹਿਮੰਡਾਂ ਦੇ ਜੀਵ ਜਿਹੜੇ ਨੇ ਮੋਹਿਤ ਕਰ ਲਏ, ਖਿੱਚੇ ਹੋਏ ਨੇ ਆਪਣੇ ਵੱਲ। ਸੌ ਸਾਰੇ ਭਗਤ ਆਮ ਦੁਨੀਆ ਮਾਇਆ ਦੀ ਭਗਤ ਹੈ, ਮਾਇਆ ਦੀ ਚੇਲੀ ਹੈ, ਮਾਇਆ ਦੀ ਭਗਤੀ ਕਰਦੇ ਨੇ ਸਾਰੇ। ਤਾਂ ਹੀ ਕਿਹਾ ਸੀ ਮਾਇਆ ਮਨੋ ਨਾ ਵੀਸਰੈ ਮੰਗ ਹੈ ਦਮਾ ਦਮ, ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ। ਸੋਨ ਮੋਹੇ ਬਹੁਤੇ ਬ੍ਰਹਿਮੰਡ, ਬਹੁਤੇ ਬ੍ਰਹਿਮੰਡ ਉਹਨੇ ਮੋਹ, ਰਾਮ ਜਨੀ ਕੀਨੀ ਖੰਡ ਖੰਡ, ਕੋਈ ਬਚਿਆ ਵੀ ਸੱਚੇ ਪਾਤਸ਼ਾਹ ਇਹਦੇ ਤੋਂ ਗਰੀਬ ਨਿਵਾਜ ਕੋਈ ਐਸਾ ਵੀ ਹੈ? ਮਹਾਰਾਜ ਕਹਿੰਦੇ ਹਾਂ ਹੈ, ਰਾਮ ਜਨੀ ਜਿਹੜੇ ਰਾਮ ਦੇ ਜਨ ਨੇ, ਜਿਨ੍ਹਾਂ ਨੇ ਸਾਰ ਸਰਬ ਵਿਆਪਕ ਨਾਲ ਬਿਰਤੀ ਜੋੜ ਲਈ ਹੈ, ਮਾਲਕ ਨਾਲ ਮਾਧੋ ਨਾਲ ਜੋੜੀ, ਰੇ ਜਨ ਮਨ ਮਾਧੋ ਸਿਓ ਲਾਈ ਹੈ, ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਭਗਤ ਕਬੀਰ ਸਾਹਿਬ ਜੀ ਇਹ ਕਿਹਾ ਸੀ, ਇਹ ਪੁਰਸ਼ਾ ਇਹ ਬੰਦਿਓ ਇਹ ਕੀ ਹੈ ਤਾਂ ਹੱਥਾਂ ਦੀ ਮੈਲ ਆ, ਛਲ ਰੂਪ ਆ, ਉਹ ਮਾਧੋ ਨਾਲ ਮਨ ਲਾਓ, ਹਿਰਦਾ ਉਹਦੇ ਨਾਲ ਜੋੜੋ, ਸਤਸੰਗਤ ਕਰਕੇ ਨਾਮ ਦੀ ਤਾਂਗ ਰੱਖੋ ਬੰਦਗੀ ਕਰਨ ਦੀ, ਉਹਦੇ ਨਾਲ ਮਨ ਲਾਓ ਮਾਲਕ ਨਾਲ। ਇਹ ਤੇ ਦਾਸ ਹੀ ਹੈ, ਇਹ ਤੇ ਚੇਲੀ ਹੈ, ਆਪਣੇ ਆਪ ਆਏ। ਔਰ ਐਸਾ ਭਗਤ ਹੋਇਆ ਕਬੀਰ ਸਾਹਿਬ, ਰਾਮ ਜਨੀ ਕੀਨੀ ਖੰਡ ਖੰਡ, ਖੰਡ ਖੰਡ ਤੋਂ ਭਾਵ ਬਹੁਤ ਬਰੀਕ ਟੁਕੜੇ, ਮਿੱਠੇ ਦੇ ਬਹੁਤ ਬਰੀਕ ਟੁਕੜੇ ਜਿਹੜੇ ਕੀਤੇ ਹੁੰਦੇ ਨੇ, ਖੰਡ ਹੁੰਦੀ ਹੈ, ਖੰਡ ਤੋਂ ਭਾਵ ਟੁਕੜੇ, ਉਹਨਾਂ ਰੱਬ ਦੇ ਪਿਆਰਿਆਂ ਨੇ ਜਿਹਨਾਂ ਸਾਧਨਾ ਕੀਤੀ, ਬ੍ਰਹਮ ਦਾ ਪ੍ਰਕਾਸ਼ ਹੋ ਗਿਆ, ਆਤਮਾ ਦਾ ਰਸ ਆ ਗਿਆ, ਉਹ ਨਿਕਲ ਜਾਂਦੇ ਨੇ ਇਹ ਸਰੀਰ ਦੇ ਇੰਦਰੀਆਂ ਦੇ ਰਸਾਂ ਕਸਾਂ 'ਚ, ਉਹਨਾਂ ਦਾ ਹਿਰਦਾ ਮਨ ਨਿਕਲ ਜਾਂਦਾ ਹੈ, ਅਡੋਲ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ, ਜਿਹੜੇ ਸਰੀਰ ਵਿੱਚੋਂ ਖੋਜ ਲੈਂਦੇ ਨੇ ਨਾਮ ਦਾ ਰਸ, ਨਾਮ ਆਤਮਾ ਦਾ ਆਨੰਦ ਪਾ ਲੈਂਦੇ ਨੇ, ਉਹੀ ਰਾਮ ਦੇ ਜਨ ਨੇ, ਪੂਰਨ ਮਹਾਂਪੁਰਖ ਮਹਾਂ ਆਤਮਾ ਉਹੀ ਨੇ, ਮਹਾਤਮਾ ਬ੍ਰਹਮ ਗਿਆਨੀ। ਰਾਮ ਜਨੀ ਕੀਨੀ ਖੰਡ ਖੰਡ, ਉਹਨਾਂ ਨੇ ਇਹਨੂੰ ਟੁਕੜੇ ਟੁਕੜੇ ਕਰ ਦਿੱਤੀ ਹੈ, ਗਿਆਨ ਦੇ ਖੰਡੇ ਨਾਲ ਵਾਹਿਗੁਰੂ ਦੇ ਧਿਆਨ ਦੇ ਆਸਰੇ ਰਹਿ ਕੇ ਉਹਨਾਂ ਇਹਨੂੰ ਖੰਡਿਆ ਹੈ, ਇਹਨੂੰ ਟੁਕੜੇ ਟੁਕੜੇ ਕਰਕੇ ਸੁੱਟ ਦਿੱਤਾ ਵਾ। ਆਉਂਦੀ ਆ ਰੱਬ ਦੇ ਪਿਆਰਿਆਂ ਕੋਲ, ਸਾਧੂਆਂ ਕੋਲ ਆਉਂਦੀ ਰਹੀ ਹੈ, ਪਰਖ ਕਰਦੀ ਰਹੀ ਹੈ, ਲੇਕਿਨ ਕੁਝ ਨਹੀਂ ਵਿਗਾੜ ਸਕੀ ਉਹਨਾਂ ਦਾ। ਆਈ ਸੀ ਕਬੀਰ ਸਾਹਿਬ ਜੀ ਵੀ ਇਹੀ ਕਹਿੰਦੇ ਨੇ, ਕਬੀਰ ਆਈ ਮੁਝੈ ਪੈ ਅਣਖ ਕਰੇ ਕਰ ਭੇਸ, ਮੇਰੇ ਕੋਲ ਆਈ ਸੀ ਮਾਇਆ, ਆਈ ਸੀ ਤੁਹਾਡੇ ਕੋਲ, ਕਹਿੰਦੇ ਆਈ ਸੀ ਠੱਗਣੀ ਹੈ ਜਿਹੜੀ ਹੈ। ਸੋ ਇਹ ਠੱਗ ਬੂਟੇ ਬ੍ਰਹਮ ਨੇ ਲਾਈ ਹੋਈ ਹੈ, ਸਭ ਤੋਂ ਵੱਡਾ ਠੱਗ ਹੈ ਉਹ ਰੱਬ ਹੀ ਹੈ, ਇਹ ਵੀ ਆਪ ਜੀ ਨੇ ਕਿਹਾ, ਹੈਰਾਨ ਹੋ ਜਾਈਦਾ ਬਾਣੀ ਪੜ੍ਹ ਕੇ। ਹਰ ਠੱਗ ਜਗ ਕੋ ਠਗੋਰੀ ਲਾਈ, ਹਰ ਕਿਹਾ ਸੀ ਹਰੀ ਠੱਗ ਨਹੀਂ, ਜਗ ਨੂੰ ਇਹ ਠੱਗ ਬੂਟੀ ਮਾਇਆ ਦੀ ਲਾਈ ਹੋਈ ਹੈ, ਇਹ ਸੁੰਘਾਈ ਹੋਈ ਹੈ ਜਿਹੜੀ ਬੇਹੋਸ਼ ਕਰ ਦਿੰਦੀ ਹੈ, ਉਹਦੀ ਯਾਦ ਹੀ ਨਹੀਂ ਅੰਦਰ ਆਉਣ ਦਿੰਦੀ। ਇਹੀ ਕਿਹਾ ਸੀ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਇਹ ਮਾਇਆ ਚੰਦਰੀ ਨੇ ਜਗਦੀਸ਼ ਵਾਹਿਗੁਰੂ ਸੱਚੇ ਪਾਤਸ਼ਾਹ ਮਾਲਕ ਤੇਰੇ ਚਰਨ ਹੀ ਭੁਲਾ ਦਿੱਤੇ ਨੇ, ਤੇਰਾ ਨਾਮ ਤੇਰੀ ਯਾਦ ਭੁਲਾ ਦਿੱਤੀ ਜੀਵਾਂ ਨੂੰ। ਕਿੰਚਤ ਪ੍ਰੀਤ ਨਾ ਉਪਜਿਆ ਜਨ ਕਹੋ ਜਨ ਕਹਾਂ ਕਰੈ ਬੇਚਾਰੇ,
ਥੋੜੀ ਜਿੰਨੀ ਕਦੇ ਵੀ ਚਿੱਤ ਵਿੱਚ ਪ੍ਰੀਤ ਨਹੀਂ ਪੈਦਾ ਹੋਣ ਦਿੰਦੀ। ਇਹ ਵਿਚਾਰੇ ਜੀਵ ਕਰਨ ਵੀ ਕੀ, ਕਿੰਚਿਤ ਪ੍ਰੀਤ ਨਾ ਉਪਜਿਆ ਜਨ ਕੋ, ਜਨ ਕਹਾਂ ਕਰਾ ਵਿਚਾਰੇ। ਆਪ ਜੀ ਨੇ ਕਿਹਾ ਸੀ, ਭਗਤ ਕਬੀਰ ਸਾਹਿਬ ਜੀ, ਕਿ ਅਸੀਂ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਅਨੇਕਾਂ ਲਿਬਾਸ ਬਣਾ ਕੇ ਆਈ ਸਾਨੂੰ ਆਪਣੀ ਲਪੇਟ ਵਿੱਚ ਲੈਣ ਲਈ। ਹਮ ਰਾਖੇ ਗੁਰੇ ਆਪਣੇ ਉਨ ਕੀਨੋ ਆਦੇਸ, ਸਾਨੂੰ ਸਾਡੇ ਗੁਰੂ ਸਾਹਿਬ ਨੇ ਬਚਾ ਲਿਆ, ਹੱਥ ਦੇ ਕੇ ਰੱਖਿਆ ਤੇ ਫਿਰ ਉਹਨੂੰ ਮੱਥਾ ਟੇਕਣਾ ਪਿਆ ਸਾਨੂੰ। ਆਦੇਸ਼ ਤੋਂ ਭਾਵ ਨਮਸਕਾਰ, ਮੱਥਾ ਟੇਕ। ਇਹ ਵੀ ਆਪ ਜੀ ਦੇ ਬਚਨ ਨੇ। ਸਾਖੀਕਾਰ ਤੇ ਹੀ ਕਹਿੰਦੇ, ਪ੍ਰਤੱਖ ਆਈ ਸੀ ਤਾਣੀ ਲੈ ਕੇ, ਬਹੁਤ ਸਾਰਾ ਸੂਤ ਲੈ ਕੇ, ਮੇਰੀ ਤਾਣੀ ਪਹਿਲਾਂ ਮੁਣ ਦਿਓ। ਭਗਤ ਕਬੀਰ ਸਾਹਿਬ ਜੀ ਦਾ ਨਿਯਮ ਸੀ, ਦਸਾਂ ਨੌਵਾਂ ਦੀ ਕਿਰਤ ਕਰਦੇ ਸੀ, ਪਿਤਾ ਪੁਰਖੀ ਕਿੱਤਾ ਕੱਪੜੇ ਬੁਣਦੇ ਸੀ, ਜੁਲਾਹੇ ਸਨ। ਆਰ ਆਈ ਸੀ ਵੱਡਾ ਸਾਰਾ ਸੂਤ ਲੈ ਕੇ, ਕਹਿੰਦੀ ਮੇਰੀ ਤਾਣੀ ਪਹਿਲਾਂ ਬੁਣ ਦਿਓ। ਕਹਿੰਦੇ ਨਹੀਂ, ਲਾਈਨ ਵਿੱਚ ਖੜੋਤੀ ਹੋਈ ਸੀ, ਨੰਬਰ ਵਾਈਜ਼ ਕੰਮ ਹੋਵੇਗਾ, ਸਾਨੂੰ ਕੋਈ ਲਾਲਚ ਨਹੀਂ ਹੈ। ਜਿਹੜਾ ਪਹਿਲਾਂ ਆਇਆ ਉਹਦਾ ਪਹਿਲਾਂ, ਜਿਹੜਾ ਬਾਅਦ ਵਿੱਚ ਆਇਆ ਉਹਨੂੰ ਬਾਅਦ ਵਿੱਚ ਮਿਲੇਗਾ, ਖੇਸ ਟੋਟਾ ਜੋ ਵੀ ਕੱਪੜਾ। ਔਰ ਕਹਿਣ ਲੱਗੀ ਨਹੀਂ, ਬਹੁਤ ਸੁੰਦਰ ਸਰੂਪ ਬਣਾ ਕੇ ਆਈ ਅਤੇ ਕਹਿਣ ਲੱਗੀ, ਮੈਂ ਦੁੱਗਣੀ ਮਾਇਆ ਦੇ ਦੂੰ, ਤਿੱਗਣੀ ਚਾਰ ਗੁਣਾ ਵੱਧ ਮਾਇਆ ਲੈ ਲਿਓ ਮੇਥੋਂ ਮਜ਼ਦੂਰੀ ਮੇਰੇ ਪਹਿਲਾਂ। ਫਿਰ ਪਤਾ ਲੱਗਾ, ਕਹਿੰਦੇ ਭਗਤ ਕਬੀਰ ਸਾਹਿਬ ਜੀ ਨੂੰ ਇਹਦੇ ਮਾਇਆ ਹੈ, ਇਹ ਤਾਂ ਸਾਨੂੰ ਛਲਣ ਵਾਸਤੇ ਆਈ ਹੈ। ਫੜ ਲਏ ਸਾਖੀਕਾਰ ਭਗਤ ਮਾਲ ਵਿੱਚ ਤਾਂ ਇਹੋ ਹੀ ਕਹਿੰਦੇ ਨੇ, ਪਹਿਲਾ ਜਿਹੜਾ ਭਾਵ ਹੈ, ਦੂਜਾ ਭਾਵ ਅਰਥ ਵਿਦਵਾਨ ਲੈਂਦੇ ਨੇ। ਜੇ ਉਸ ਵੇਲੇ ਕਿਹਾ ਲਿਆ ਕਮਾਲਿਆ ਕੈਂਚੀ, ਤੇ ਉਸੇ ਵੇਲੇ ਫੜ ਕੇ ਤੇ ਨੱਕ ਤੇ ਕੰਨ ਕੱਟ ਦਿੱਤੇ ਸੀ, ਜਿਹਦੇ ਤੋਂ ਮੋਹਤ ਕਰਦੀ। ਕੰਨ ਉਹ ਕਾਟੀ, ਨੱਕ ਉਹ ਕਾਟੀ, ਕੰਨ ਉਹ ਕਾਟੀ, ਕਾਟ ਕੂਟ ਕੈ ਡਾਰੀ, ਕਹੁ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਸੰਤਾਂ ਦੀ ਵੈਰ ਨੇ ਆਏ, ਇਹ ਮੇਰੀ ਲਪੇਟ ਵਿੱਚੋਂ ਬਚ ਕਿਉਂ ਗਏ? ਹੁਣ ਸਿਖਾਉਂਦੀ ਹੈ, ਸੰਤਾਂ ਨਾਲ ਲੱਗਦੀ ਹੈ, ਲਾਗ ਡਾਟ ਰੱਖਦੀ, ਇਹ ਬਚ ਕਿਵੇਂ ਗਏ ਨੇ? ਸੋ ਇਸ ਕਰਕੇ ਦੁਖੀ ਹੁੰਦੀ ਹੈ ਸੰਤਾਂ ਸਾਧੂਆਂ ਨੂੰ ਵੇਖ ਕੇ। ਇਸ ਕਰਕੇ ਬੈਰ ਨੇ ਆ ਕਹਿੰਦੇ ਕੱਟ ਕੇ ਸੁੱਟ ਦਿੱਤੀ ਸੀ, ਤੇ ਇਹਦੀਆਂ ਚੀਕਾਂ ਕਢਾ ਦਿੱਤੀਆਂ ਸੀ ਭਗਤ ਕਬੀਰ ਸਾਹਿਬ ਜੀ ਨੇ, ਬ੍ਰਹਮ ਗਿਆਨੀ ਨੇ। ਸੰਤ ਹੋਵੇ, ਭਗਤ ਹੋਵੇ, ਮਹਾਂਪੁਰਖ ਹੋਵੇ, ਕਬੀਰ ਸਾਹਿਬ ਵਰਗਾ ਹੋਵੇ, ਕਿਤੇ ਅਕਾਲ ਪੁਰਖ ਕਿਰਪਾ ਕਰੇ। ਸੋ ਇਹੋ ਜਿਹਾ ਮਹਾਂਪੁਰਖ ਕਦੇ ਕਦੇ ਦੁਨੀਆਂ ਤੇ ਪ੍ਰਗਟ ਹੁੰਦਾ ਹੈ, ਬਹੁਤ ਸਦੀਆਂ ਬਾਅਦ। ਪਰ ਐਸਾ ਭਗਤ, ਨੱਕੋ ਕਾਟੀ ਕੰਨੋ ਕਾਟੀ, ਨੱਕ ਹੀ ਬੰਦਾ ਰੱਖਦਾ ਹੈ, ਮਾਇਆ ਨੂੰ ਇਕੱਠੀ ਕਰਦਾ। ਵੱਡਾ ਪ੍ਰੋਗਰਾਮ ਕਰਾਂਗਾ, ਜਿੰਨੀ ਵੱਧ ਆਵੇ, ਵੱਡਾ ਸਮਾਗਮ ਕਰਾਂਗਾ, ਜੈ ਜੈਕਾਰ। ਨੱਕ ਰਹਿ ਗਿਆ ਸੁਣਾ, ਕੰਨਾਂ ਰਾਹੀਂ ਸਿਫਤ ਸੁਣਦਾ ਹੈ ਵੀ ਵਾਹ ਵਾਹ ਵਾਹ, ਫਲਾਣੇ ਦਾ ਪ੍ਰੋਗਰਾਮ ਬੜਾ ਵੱਡਾ ਸੀ, ਕੰਨਾਂ ਰਾਹੀਂ ਵਡਿਆਈ ਸੁਣਦਾ ਹੈ, ਇਹ ਨੱਕ ਤੇ ਕੰਨ ਕੱਟ ਦਿੱਤੇ ਨੇ, ਨਹੀਂ ਪਰਵਾਹ। ਨਾਮ ਦਾ ਰਸ ਲਿਆ ਭਗਤ ਜਨਾਂ ਨੇ, ਦੁਨੀਆਂ ਦੀ ਕੋਈ ਪਰਵਾਹ ਨਹੀਂ, ਬੇਪਰਵਾਹ ਹੋ ਜਾਂਦੇ ਨੇ ਮਾਇਆ ਵੱਲੋਂ, ਦੁਨੀਆਂ ਵੱਲੋਂ। ਔਰ ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀ ਉਹ ਹੈ ਟਹਾਰ, ਤਨ ਮਨ ਧਨ ਰੱਬ ਨੂੰ ਗੁਰੂ ਨੂੰ ਸਮਰਪਿਤ ਕਰਕੇ ਰੱਬ ਦੇ ਪਿਆਰੇ ਰਹਿੰਦੇ ਨੇ, ਨਹੀਂ ਪਰਵਾਹ ਕਰਦੇ। ਰਾਮ ਜਨੀ ਕੀਨੀ ਖੰਡ ਖੰਡ, ਰਾਮ ਦੇ ਪਿਆਰਿਆਂ ਨੇ ਭਗਤ ਜਨਾਂ ਨੇ ਇਹਨੂੰ ਟੁਕੜੇ ਟੁਕੜੇ ਕਰਕੇ ਗਿਆਨ ਦੇ ਖੰਡੇ ਨਾਲ ਸੁੱਟ ਦਿੱਤਾ ਹੈ, ਨਹੀਂ ਅਸਰ ਪਾ ਸਕੀ ਉਹਨਾਂ ਤੇ ਸੂਰ ਵੀਰਾਂ ਤੇ, ਤਾਂ ਉਹਨਾਂ ਨੂੰ ਸੂਰਮੇ ਕਿਹਾ। ਤਿੱਥੇ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਹੋਰ ਹੁਣ ਦੇ ਸਮੇਂ ਵਿੱਚ ਕਿਹਨਾਂ ਨੇ ਖੰਡੀ ਹੈ ਜੜ ਚੇਤਨ ਅਗਿਆਨ ਮਾਇਆ। ਕੱਲ ਨੂੰ ਹੋਰ ਥੋੜ੍ਹੀ ਜਿਹੀ ਵਿਚਾਰ ਕਰਾਂਗੇ ਸਤਿਗੁਰੂ ਕਿਰਪਾ ਕਰਨ, ਇੱਕ ਪੌੜੀ ਅਜੇ ਬਾਕੀ ਹੈ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ।

ਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ।